ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਜੀ ਸ੍ਰੋਤਿਓ, ਅੱਜ ਦਿਨ ਸ਼ਨੀਵਾਰ, ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ 18 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 9 ਤਾਰੀਖ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 5:56 ਤੇ 38 ਸਕਿੰਟ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਤੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਸਾਡੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 5:09 ਤੇ 30 ਸਕਿੰਟ ਹੋ ਰਹੇ ਨੇ ਹੁਣ ਤੋਂ ਥੋੜੀ ਦੇਰ ਬਾਅਦ ਠੀਕ 6 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਅਤੇ 6:05 ਦੀ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਆਕਾਸ਼ਵਾਣੀ ਦਿੱਲੀ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 6:10 ਤੇ 20 ਸਕਿੰਟ ਦਾ। ਆਪ ਸਰੋਤਿਓ ਦੱਸ ਦਿੰਦੇ ਹਾਂ ਕੀ ਹੈ ਸਾਡੀ ਅੱਜ ਦੀ ਪ੍ਰਸਾਰਣ ਸਭਾ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਸਰਵਣ ਕਰੋਂਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਮੋਰਨਿੰਗ ਕੁਇਜ਼, ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਸਵੇਰੇ 8:00, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੋਰਨਿੰਗ ਨਿਊਜ਼ ਰਿਲੇਅ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ, ਅਤੇ 8:30 ਆਕਾਸ਼ਵਾਣੀ ਜਲੰਧਰ ਤੋਂ ਪੰਜਾਬੀ ਦੇ ਵਿੱਚ ਖਬਰਾਂ ਦਾ ਬੁਲੇਟਿਨ। 8:40 ਦੀ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਦੇਸ਼ ਭਗਤੀ ਦੇ ਗੀਤ। 9:00 ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਸਵੇਰੇ 9:00 ਸੁਣੋਗੇ ਚਿੱਤਰਲੋਕ, 9:30 ਆਜ ਕੇ ਫਨਕਾਰ, 10:00 ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣਾਂ ਨੂੰ ਅਸੀਂ ਰਿਲੇਅ ਕਰਾਂਗੇ।

10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ। ਅੱਜ ਦੇ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਉੱਕੇ ਸ਼ਾਇਰ ਅਤੇ ਗਜ਼ਲਗੋ ਅਮਰਜੀਤ ਸਿੰਘ ਜੀਤ। ਇਹਨਾਂ ਨਾਲ ਮੁਲਾਕਾਤ ਕਰਨਗੇ ਗੁਰਦੀਪ ਗਿੱਲ। 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ। 11:05 ਤੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ। ਅਤੇ ਦੁਪਹਿਰ 12 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਅਤੇ ਦੁਪਹਿਰ 12:10 ਤੇ ਪ੍ਰੋਗਰਾਮ ਹੋਏਗਾ ਲੈਟਸ ਰੌਕ ਐਂਡ ਡਾਂਸ। 12:30 ਵਜੇ ਘਰ ਪਰਿਵਾਰ, ਹਫ਼ਤਾਵਾਰੀ ਸਿਲਸਿਲਾ ਭੈਣਾਂ ਦੀ ਪਸੰਦ।

ਇੱਕ ਵੱਜ ਕੇ 10 ਮਿੰਟ ਦੀ ਪ੍ਰਦੇਸ਼ਿਕ ਖਬਰਾਂ ਰਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਪ੍ਰੋਗਰਾਮ ਹੈਲੋ ਫਰਮਾਇਸ਼, ਹਫ਼ਤਾਵਾਰੀ ਸਿਲਸਿਲਾ ਟੈਲੀਫੋਨ ਮਿਲਾਓ ਜੀ। 2 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਆਕਾਸ਼ਵਾਣੀ ਦਿੱਲੀ ਤੋਂ, ਅਤੇ ਦੁਪਹਿਰ 2:30 ਪ੍ਰੋਗਰਾਮ ਸੁਰੀਲੀ ਦੁਪਹਿਰ, 3 ਵਜੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦੇ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਮਨ ਚਾਹੇ ਗੀਤ, ਅਤੇ ਸ਼ਾਮ 4 ਵਜੇ ਬੰਬੇ ਟਾਕੀਜ਼, 5 ਵਜੇ ਹੋਏਗਾ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਦਿਹਾਤੀ ਪ੍ਰੋਗਰਾਮ ਕਿਸਾਨ ਵਾਣੀ ਦਾ ਸਮਾਂ। ਲੈ ਕੇ ਹਾਜ਼ਰ ਹੋਣਗੇ ਕੁਲਦੀਪ ਕੌਰ, ਵਿਸ਼ਾ ਹੋਏਗਾ ਲਾਹੇਵੰਦ ਪਸ਼ੂ ਪਾਲਣ ਲਈ ਤਕਨੀਕੀ ਸਿੱਖਿਆ, ਜਾਣਕਾਰੀ ਦੇਣਗੇ ਮਾਹਿਰ ਡਾਕਟਰ ਕੁਲਦੀਪ ਗੁਪਤਾ, ਮੁਲਾਕਾਤੀ ਅਨੁਮੀਤ ਕੌਰ। 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ, ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਦਰਸ਼ਨ ਰੂਪ ਅਭਿਆਸ, 6:20 ਤੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਅਤੇ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ, ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਨਿਤਿਸ਼ ਕੁਮਾਰ। 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ, ਹਫ਼ਤਾਵਾਰੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਏਗਾ ਫਿਲਮ 14ਵੀਂ ਕਾ ਚਾਂਦ ਤੇ, ਪ੍ਰੋਗਰਾਮ ਪੇਸ਼ ਕਰਨਗੇ ਸੁਧਾ। 7:30 ਵਜੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਤਹਿਤ ਫਿਲਮੀ ਅਫਸਾਨੇ ਔਰ ਤਰਾਨੇ ਜਾਰੀ ਰਹੇਗਾ।

ਏਸੀ ਸਟੀ ਅੱਜ ਦੀ ਪ੍ਰਸਾਰਣ ਸਭਾ ਵਿਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦਾ ਪ੍ਰਸਾਰਣ ਸਮਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 6:15 ਤੇ 18 ਸਕਿੰਟ ਦਾ ਵੇਲਾ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਭਾਈ ਸਰਬਜੀਤ ਸਿੰਘ ਅਤੇ ਉਨ੍ਹਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤੇ ਇਸ ਸ਼ਬਦ ਨੂੰ।

ਉਹਦੇ ਭਾਵ ਲੇਖਰ ਦੀ ਆਵਾਜ਼ ਦੇ ਵਿੱਚ ਭਗਤੀ ਰਚਨਾ ਨੂੰ ਹੁਣੇ ਤੁਸੀਂ ਸੁਣ ਰਹੇ ਸੀ। ਸ਼ਰਮਾ ਬੰਧੂ ਅਤੇ ਸਾਥੀਆਂ ਪਾਸੋਂ ਗਾਈ ਅਗਲੀ ਭਗਤੀ ਰਚਨਾ ਦਾ ਆਨੰਦ ਲਓ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ।

ਤੁਸੀਂ ਜਿਉਂ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:52 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਦਾ।

ਆਕਾਸ਼ਵਾਣੀ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦੇ ਕੋਨੇ ਕੋਨੇ ਤੱਕ ਜਾਣਕਾਰੀ, ਮਨੋਰੰਜਨ ਅਤੇ ਸਭਿਆਚਾਰ ਦੀ ਸੁਗੰਧ ਪਹੁੰਚਾ ਰਿਹਾ। ਸੋ ਆਕਾਸ਼ਵਾਣੀ ਦੇ ਅੱਜ 90 ਸਾਲ ਪੂਰੇ ਹੋਣ ਦੇ ਉਤਸਵ ਦੇ ਵਿੱਚ ਹਰ ਪਾਸੇ ਖੁਸ਼ੀ ਤੇ ਧੂਮ ਮੱਚ ਰਹੀ ਹੈ। 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਰ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ, ਜਿਸ ਨੂੰ ਸਾਰੇ ਪਿਆਰ ਨਾਲ ਆਕਾਸ਼ਵਾਣੀ ਕਹਿੰਦੇ ਨੇ। ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਸਗੋਂ ਲੋਕਾਂ ਦੀਆਂ ਭਾਵਨਾਵਾਂ, ਯਾਦਾਂ ਅਤੇ ਦਿਲਾਂ ਨਾਲ ਜੁੜਿਆ ਇੱਕ ਅਨਮੋਲ ਸਾਥੀ ਹੈ। ਇੱਕ ਸਮਾਂ ਸੀ ਜਦੋਂ ਹਰ ਘਰ ਵਿੱਚ ਰੇਡੀਓ ਦੀ ਆਵਾਜ਼ ਨਾਲ ਸਵੇਰ ਹੁੰਦੀ ਸੀ, ਤੇ ਅੱਜ ਵੀ ਆਕਾਸ਼ਵਾਣੀ ਦੀ ਮਿੱਠੀ ਗੂੰਜ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੀ ਹੈ। ਤੇ ਅੱਜ ਰੇਡੀਓ ਆਮ ਤੌਰ ਤੇ ਸਾਡੀਆਂ ਭੈਣਾਂ ਦੇ ਰਸੋਈ ਘਰ ਦਾ ਉਹਨਾਂ ਦਾ ਸਾਥੀ ਬਣਿਆ ਹੋਇਆ। ਸੋ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਆਕਾਸ਼ਵਾਣੀ ਜਲੰਧਰ ਅਤੇ ਪਟਿਆਲਾ ਕੇਂਦਰਾਂ ਵੱਲੋਂ ਵਾਕਾਥਨ ਦਾ ਆਯੋਜਨ ਵੀ ਕੀਤਾ ਗਿਆ, ਤਾਂ ਜੋ ਇਸ ਮਹਾਨ ਯਾਤਰਾ ਨੂੰ ਯਾਦਗਾਰ ਬਣਾਇਆ ਜਾ ਸਕੇ ਤੇ ਆਕਾਸ਼ਵਾਣੀ ਦੇ 90 ਸਾਲਾਂ ਨੂੰ ਮਨਾਇਆ ਜਾ ਸਕੇ। ਅਸੀਂ ਵੀ ਮਾਣ ਮੱਤੇ ਸਫ਼ਰ ਦਾ ਹਿੱਸਾ ਬਣੀਏ ਤੇ ਆਕਾਸ਼ਵਾਣੀ ਦੇ 90 ਸਾਲਾਂ ਦੀ ਇੱਕ ਸ਼ਾਨਦਾਰ ਯਾਤਰਾ ਨੂੰ ਦਿਲੋਂ ਸਲਾਮ ਕਰੀਏ।

0: प्रोग्राम पेश करेंगे सुधा। प्रोग्राम दे निर्माता निर्देशक बलजीत शर्मा। सुनना ना पोला मिति 9 मई शाम 7 बजे प्रोग्राम शाम सुहानी तहत हफ्तावारी सिलसिला फिल्मी अफसाने और तराने।
1: आकाशवाणी एफ एम बठिंडा 101.1 मेगाहर्ट्ज़ से सुन रहे हो प्रोग्राम सजरी सवेर।
0: जी प्रोग्राम सजरी सवेर ते सजरी सवेर दे तहत एक श्रोता मेरे नाल टेलीफोन लाइन ते जुड़िया जी। डायल कीता है इन्होंने स्टूडियो दा नंबर 0164242331 कर दिया जी इन्हां नाल गल। हैलो हैलो
2: हैलो
0: सत श्री अकाल।
2: सत श्री अकाल जी।
0: जी कौन बोल रहे हो?
2: चढ़ सिंह बोल रहा जी, पिंड दौला तहसील गिदड़वाही।
0: जी चढ़ सिंह जी, प्रोग्राम च तुहाडा बहुत बहुत स्वागत है। हाल चाल ठीक है तुहाडे?
2: हां जी हां जी ठीक है, बहुत वधिया।
0: चलो बहुत अच्छी गल है जी। ते करदे क्यों?
2: ਆਪਣੀ ਕਰਿਆਨੇ ਦੀ ਦੁਕਾਨ ਆ ਜੀ।
0: ਅੱਛਾ ਜੀ, ਤੇ ਰੇਡੀਓ ਇਸ ਵੇਲੇ ਚੱਲੀ ਜਾਂਦਾ ਹੈ ਨਾ?
2: ਹਾਂਜੀ ਹਾਂਜੀ, ਸਵੇਰ ਤੋਂ ਲੈ ਕੇ ਸ਼ਾਮ 10 ਵਜੇ ਤੱਕ ਚੱਲਦਾ ਜੀ।
0: ਚਲੋ ਬਹੁਤ ਅੱਛੀ ਗੱਲ ਹੈ ਜੀ, ਰਾਤੀ 11 ਵਜੇ ਤੱਕ ਚਲਾਇਆ ਕਰੋ, ਸ਼ਾਮ 10 ਵਜੇ ਤੱਕ ਨਹੀਂ।
2: ਤੇ
0: ਸੋਹਣਾ ਵੀ ਹੁੰਦਾ, ਅਸੀਂ ਵੀ ਸੋਹਣਾ ਹੁੰਦਾ ਦੇਖੋ, ਪਰ ਅਸੀਂ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਹਾਂ ਨਾ 11 ਵਜੇ ਵੀ 10 ਤੋਂ 11।
2: ਜਿੰਨਾ ਚਿਕਰ ਦਾ ਬਠਿੰਡੇ ਦੇ ਪ੍ਰੋਗਰਾਮ ਚੱਲਦੇ ਉਨਾ ਚਿਕਰ ਦਾ ਬਾਕੀ, ਉਦੋਂ ਬਾਅਦ ਉਹ ਦੂਜੇ ਪ੍ਰੋਗਰਾਮ ਚੱਲ ਪੈਂਦੇ ਫਿਰ ਉਹਨਾਂ।
0: ਕਿਆ ਬਾਤ ਹੈ ਜੀ, ਜੇ ਮੈਂ ਤੁਹਾਨੂੰ ਇੰਨੇ ਚ ਵਿਨਰ ਘੋਸ਼ਿਤ ਕਰ ਸਕਦੀ ਹੁੰਦੀ ਮੈਂ ਕਰ ਦਿੰਦੀ, ਪਰ ਇਹ ਸਵਾਲ ਤੁਹਾਨੂੰ ਪੁੱਛਣਾ ਹੀ ਪੈਣਾ ਮੈਨੂੰ। ਤੇ ਜੀ ਇੱਕ ਵਾਰੀ ਜਦ ਤੱਕ ਮੇਰੇ ਨਾਲ ਗੱਲ ਕਰ ਰਹੇ ਹੋ ਉਦੋਂ ਤੱਕ ਰੇਡੀਓ ਬੰਦ ਕਰ ਦਿਓ ਪਲੀਜ਼ ਜੀ। ਹਾਂਜੀ ਬਹੁਤ ਬਹੁਤ ਸ਼ੁਕਰੀਆ ਚੜ੍ਹ ਸਿੰਘ ਜੀ। ਮੈਨੂੰ ਤੁਸੀਂ ਇਹ ਦੱਸੋ, ਆਪਾਂ ਹਾਲੀ ਦੇ ਵਿੱਚ ਦੇਖਿਆ ਨਾ ਪੱਛਮੀ ਬੰਗਾਲ ਬਿਹਾਰ ਵਗੈਰਾ ਦੇ ਵਿੱਚ ਜਿਹੜੀਆਂ ਬਹੁਤ ਹੋਰ ਸਾਰੀਆਂ ਸਟੇਟਸ ਦੇ ਵਿੱਚ ਚੋਣਾਂ ਹੋਈਆਂ ਨੇ, ਤੇ ਚੋਣਾਂ ਦੌਰਾਨ ਵਰਤੀ ਜਾਣ ਵਾਲੀ ਜਿਹੜੀ ਮਸ਼ੀਨ ਦਾ ਨਾਮ ਹੁੰਦਾ EVM, ਤੁਸੀਂ ਮੈਨੂੰ EVM ਦੀ ਫੁੱਲ ਫਾਰਮ ਦੱਸਣੀ ਹੈ।
2: ਇਹਦੀ ਫੁੱਲ ਫਾਰਮ ਹੁੰਦੀ ਹੈ ਇਲੈਕਟ੍ਰਿਕ ਵੋਟ ਮਸ਼ੀਨ ਜੀ।
0: ਥੋੜਾ ਜਿਹਾ ਜੇ ਇਹਨੂੰ ਸੁਧਾਰ ਦੋ ਤਾਂ ਫਿਰ ਮੈਂ ਤੁਹਾਨੂੰ ਵਿਨਰ ਘੋਸ਼ਿਤ ਕਰ ਸਕਦੀ ਹਾਂ, ਕਿਉਂਕਿ ਥੋੜਾ ਜਿਹਾ ਸੁਧਾਰ ਦੀ ਲੋੜ ਹੈ ਇਹਦੇ ਵਿੱਚ, ਜਲਦੀ ਦੱਸ ਦਿਓ।
2: ਨਹੀਂ ਸੁਧਾਰ ਹੋਣਾ ਨਹੀਂ, ਇੰਨਾ ਕੀ ਪਤਾ
0: ਸੀ, ਇੰਨਾ ਕੀ ਪਤਾ ਸੀਗਾ। EVM ਦੇਖੋ ਤੁਸੀਂ ਕਿਹਾ ਇਲੈਕਟ੍ਰੀਕਲ ਹੈ ਨਾ? ਇਹ ਹੁੰਦਾ ਜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਚਲੋ ਕੋਈ ਗੱਲ ਨੀ ਜੀ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਪ੍ਰੋਗਰਾਮ ਚ ਫੋਨ ਕੀਤਾ ਤੁਸੀਂ, ਬਹੁਤ ਬਹੁਤ ਸ਼ੁਕਰੀਆ। ਸੋਤਿਓ EVM ਮਤਲਬ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਕਿਉਂਕਿ ਇੱਕ ਐਬਰੀਵੇਸ਼ਨ ਹੈ ਤੇ ਐਬਰੀਵੇਸ਼ਨ ਜਿਹੜੀ ਹੈ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਇਟਸ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। 0164242331 ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ, ਤੇ ਪ੍ਰੋਗਰਾਮ ਦੇ ਵਿੱਚ ਬਣ ਸਕਦੇ ਹੋ ਜੇਤੂ, ਤੇ ਜੇਤੂ ਸੁਣ ਸਕਦੇ ਨੇ ਆਪਣਾ ਪਸੰਦੀਦਾ ਗੀਤ ਪ੍ਰੋਗਰਾਮ ਦੇ।

0: ਜੀ ਸਮਾਂ ਹੋ ਗਿਆ 7:17:55 ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਆ ਜੀ ਇਸ ਨਾਲ ਗੱਲ ਹੈਲੋ
1: ਨਮਸਕਾਰ ਜੀ
0: ਨਮਸਕਾਰ ਜੀ ਕੌਣ ਬੋਲ ਰਹੇ ਹੋ ਓਮ ਪ੍ਰਕਾਸ਼ ਜੈਤੋ ਮੰਡੀ ਤੋਂ ਬੋਲ ਰਹੇ ਹੋ ਓਮ ਪ੍ਰਕਾਸ਼ ਜੀ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਤੇ ਹਾਲ ਚਾਲ ਠੀਕ ਹੈ ਜੀ ਤੁਹਾਡੇ ਚਲੋ ਓਮ ਪ੍ਰਕਾਸ਼ ਜੀ ਕਰਦੇ ਕੀ ਹੋ
1: ਮਜ਼ਦੂਰੀ ਦਾ ਕੰਮ ਕਰਦੇ
0: ਜੀ ਤੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਹੋ ਓਮ ਪ੍ਰਕਾਸ਼ ਜੀ ਚਲੋ ਕਿਵੇਂ ਲੱਗਦੇ ਆ ਬਹੁਤ ਵਧੀਆ ਲੱਗਦੇ ਆ ਚਲੋ ਫਿਰ ਠੀਕ ਹੈ ਜੀ ਓਮ ਪ੍ਰਕਾਸ਼ ਜੀ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਫਿਰ ਸਵਾਲ ਤੁਹਾਡੇ ਤੋਂ ਪੁੱਛਣਾ ਇਹ ਹੈ ਕਿ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਮਜ਼ਦੂਰ ਦਿਵਸ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ ਹੈ
1: 5 ਮਈ
0: ਹਾਂਜੀ
1: 5 ਮਈ
0: ਨੂੰ ਓਮ ਪ੍ਰਕਾਸ਼ ਜੀ ਉੱਤਰ ਤੁਹਾਡਾ ਗਲਤ ਹੋ ਗਿਆ ਕੋਈ ਗੱਲ ਨੀ ਜੀ ਇਸ ਦਾ ਉੱਤਰ ਤੁਸੀਂ ਰੇਡੀਓ ਤੇ ਸੁਣੋ ਪ੍ਰੋਗਰਾਮ ਤੁਸੀਂ ਫੋਨ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਸ਼੍ਰੋਤਿਓ ਇਸ ਸਵਾਲ ਦਾ ਸਹੀ ਜਵਾਬ ਹੈ ਜੀ 1 ਮਈ ਨੂੰ ਮਨਾਇਆ ਜਾਂਦਾ ਜੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਯਾਨੀ ਕਿ ਲੇਬਰ ਡੇ 7:18 ਲੋ ਜੀ 19 ਮਿੰਟ ਹੀ ਹੋ ਗਏ ਨੇ 7:19 ਤੇ 4 ਸਕਿੰਟ ਡਾਇਲ ਕਰੋ ਸਟੂਡੀਓ ਦਾ ਨੰਬਰ 0164-2240-331

0: ਲੋ ਜੀ ਬੜਾ ਪਿਆਰਾ ਖੂਬਸੂਰਤ ਜਿਹਾ ਗੀਤ ਤੇ ਗੀਤ ਚੱਲ ਰਿਹਾ ਸੀਗਾ ਤੇ ਕਾਲਰ ਨੇ ਟ੍ਰਿਨ ਟ੍ਰਿਨ ਕਰਤੀ ਤੇ ਅਸੀਂ ਵੀ ਉਹਨਾਂ ਦੀ ਕਾਲ ਜਿਹੜੀ ਹੈ ਉਠਾ ਲਈ ਹੈ ਤੇ ਦੇਖਦੇ ਹਾਂ ਜੀ ਕੌਣ ਹੈ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ, ਨਮਸਕਾਰ, ਕੌਣ ਬੋਲ ਰਹੇ ਹੋ?
1: ਨਮਸਕਾਰ, ਰਾਮਧਾਰੀ ਆਵਾਨਾ ਗੱਲ ਕਰ ਰਿਹਾ ਹਿਸਾਰ ਹਰਿਆਣਾ ਤੋਂ।
0: ਜੀ ਰਾਮਧਾਰੀ ਜੀ, ਕਿਆ ਹਾਲ ਚਾਲ ਹੈ ਆਪਕੇ?
1: ਮੈਮ ਵਧੀਆ ਹੈ, ਤੁਸੀਂ ਦੱਸੋ ਕਿਵੇਂ ਹੋ?
0: ਕਹਤੇ ਹੈ ਨਾ ਝੂਠ ਬੋਲੇ ਕੌਆ ਕਾਟੇ, ਆਪਕੀ ਆਵਾਜ਼ ਕਹਿ ਰਹੀ ਹੈ ਥੋੜਾ ਸਾ ਕੁਛ ਗੜਬੜੀ ਹੈ, ਕਿਆ ਹੋਇਆ?
1: ਜੀ ਮੈਮ, ਮੌਸਮ ਦੀ ਤਬਦੀਲੀ ਨਾਲ ਥੋੜੀ ਸੀ ਜੀ, ਜੋ ਹਮਾਰੇ ਵੱਲੋਂ ਜੋ ਲਾਪਰਵਾਹੀ ਕੀਤੀ ਜਾਂਦੀ ਹੈ ਉਸਦਾ ਪਰਿਣਾਮ ਹੈ ਕਿ ਮੈਂ ਥੋੜਾ ਮੇਰੀ ਤਬੀਅਤ ਖਰਾਬ ਹੈਗੀ।
0: ਚਲੋ, ਆਪਕੀ ਅੱਛੀ ਤਬੀਅਤ ਕੇ ਲਈ ਬਹੁਤ ਸੀ ਦੁਆਏ ਆਪਕੇ ਲਈ, ਔਰ ਜਲਦੀ ਸੇ ਠੀਕ ਹੋ ਜਾਏ ਆਪ। ਔਰ ਤੇ ਸਵਾਲ ਫਿਰ ਮੈਂ ਤੁਹਾਨੂੰ ਪਤਾ ਹੀ ਹੈ ਰਾਮਧਾਰੀ ਜੀ, ਤੁਹਾਡੇ ਤੋਂ ਪੁੱਛਣਾ ਹੈ ਤੇ ਤੁਸੀਂ ਉਹਨਾਂ ਦਾ ਉੱਤਰ ਦੇਣਾ, ਫਿਰ ਪ੍ਰੋਗਰਾਮ ਦੇ ਵਿੱਚ ਜੇਤੂ ਬਣਨਾ ਹੈ, ਫਿਰ ਤੁਸੀਂ ਆਪਣਾ ਪਸੰਦੀਦਾ ਗੀਤ ਸੁਣਨਾ।
1: ਜੀ ਬਿਲਕੁਲ।
0: ਚਲੋ, ਪਹਿਲਾ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਰਾਮਧਾਰੀ ਜੀ, ਇਹ ਹੈ, ਤੁਸੀਂ ਮੈਨੂੰ ਇਹ ਦੱਸਣਾ ਹੈ ਪ੍ਰਸਾਰ ਭਾਰਤੀ ਦਾ ਨਵਾਂ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ?
1: ਹਾਲ ਹੀ ਮੈਂ ਨਿਯੁਕਤ ਕੀਤਾ ਗਿਆ ਹੈ ਪ੍ਰਸੂਨ ਜੋਸ਼ੀ ਨੂੰ।
0: ਪ੍ਰਸੂਨ ਜੋਸ਼ੀ ਇਜ਼ ਅ ਰਾਈਟ ਆਨਸਰ।
1: ਜੀ
0: ਬਿਲਕੁਲ ਜੀ, ਸਹੀ ਹੈ। ਸੋ ਤਾੜੀਆਂ ਤੁਹਾਡੇ ਲਈ।

0: ਮੈਂ ਪਰਸੂਨ ਜੋਸ਼ੀ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਨੇ ਉਹ ਗੀਤਕਾਰ ਲੇਖਕ ਅਤੇ ਸੰਚਾਰ ਮਾਹਿਰ ਨੇ ਯਾਨੀ ਕਿ ਉਹ ਗੀਤਕਾਰੀ ਅਤੇ ਲੇਖਕ ਦੇ ਖੇਤਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਇੱਕ ਸਵਾਲ ਦਾ ਸਹੀ ਜਵਾਬ ਦੇ ਦਿੱਤਾ ਤੁਸੀਂ ਤੇ ਦੂਸਰੇ ਸਵਾਲ ਦਾ ਸਹੀ ਜਵਾਬ ਦੇ ਕੇ ਪ੍ਰੋਗਰਾਮ ਦੇ ਵਿੱਚ ਫਿਰ ਤੁਸੀਂ ਵਿਨਰ ਬਣ ਜਾਣਾ ਹੈ ਤੇ ਫਿਰ ਜੇ ਤੁਹਾਨੂੰ ਅਸੀਂ ਇਨਾਮ ਦੇ ਵਿੱਚ ਉਹਨਾਂ ਦਾ ਪਸੰਦੀਦਾ ਗੀਤ ਸੁਣਾਉਣਾ ਤੁਸੀਂ ਮੈਨੂੰ ਇਹ ਦੱਸਣਾ ਇੰਡੀਅਨ ਸਟੇਟ ਬ੍ਰੌਡਕਾਸਟਰ ਸਰਵਿਸ ਦਾ ਨਾਮ ਕਦੋਂ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ
1: 1936
0: ਉੱਤਰ ਤੁਹਾਡਾ 101% ਬਿਲਕੁਲ ਸਹੀ ਹੈ ਤਾੜੀਆਂ ਤੁਹਾਡੇ ਲਈ ਜੀ ਬਿਲਕੁਲ ਸਹੀ ਹੈ 1936 ਦੇ ਵਿੱਚ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਰ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਤੇ ਅੱਜ ਅਸੀਂ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਨੂੰ ਮਨਾ ਰਹੇ ਹਾਂ ਸਰੋਤਿਆਂ ਦੇ ਨਾਲ ਤੇ ਇਸੇ ਖੁਸ਼ੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਕਾਸ਼ਵਾਣੀ ਜਲੰਧਰ ਤੇ ਪਟਿਆਲਾ ਨੇ ਇੱਕ ਵਾਕਥਨ ਵੀ ਅਰੇਂਜ ਕੀਤੀ ਹੈ ਤੇ ਮੰਡੇ ਸਪੈਸ਼ਲ ਮਾਰਨਿੰਗ ਦੇ ਵਿੱਚ ਵੀ ਸਾਡਾ ਇੱਕ ਖਾਸ ਪ੍ਰੋਗਰਾਮ ਤੁਹਾਨੂੰ ਸੁਣਨ ਨੂੰ ਮਿਲੇਗਾ ਆਕਾਸ਼ਵਾਣੀ ਦੇ 90 ਸਾਲਾਂ ਤੇ
1: ਆਕਾਸ਼ਵਾਣੀ ਦੀ ਅਗਰ ਗੱਲ ਕਰੇ ਤਾਂ ਤਰ੍ਹਾਂ ਦੇ ਪ੍ਰੋਗਰਾਮ ਜੋ ਹੈ ਇਸ ਵੱਲੋਂ ਆਰਗੇਨਾਈਜ਼ ਕੀਤੇ ਜਾਣਗੇ
0: ਬਿਲਕੁਲ ਤੇ ਰਾਮਧਾਰੀ ਜੀ ਦੋਨਾਂ ਸਵਾਲਾਂ ਦੇ ਤੁਸੀਂ ਸਹੀ ਜਵਾਬ ਦੇ ਦਿੱਤੇ ਦੋਨਾਂ ਸਵਾਲਾਂ ਦੇ ਸਹੀ ਜਵਾਬ ਦੇ ਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਵਿਨਰ ਬਣ ਗਏ ਤੇ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਫਿਰ ਕਿਹੜਾ ਗੀਤ ਤੁਸੀਂ ਸੁਣਨਾ ਚਾਹੋਗੇ
1: ਅੱਜ ਮੈਮ ਕੋਈ ਵੀ ਪੁਰਾਣੀ ਮੂਵੀ ਦਾ ਗਾਣਾ ਪਲੇ ਕਰਨਾ ਮੇਰੇ ਲਈ
0: ਜ਼ਰੂਰ ਜੀ ਬਹੁਤ ਹੀ ਪਿਆਰਾ ਖੂਬਸੂਰਤ ਜਿਹਾ ਪੁਰਾਣੀ ਮੂਵੀ ਦਾ ਗੀਤ ਤੁਹਾਡੇ ਲਈ ਜ਼ਰੂਰ ਪਲੇ ਕਰੂੰਗੀ ਥੈਂਕ ਯੂ ਸੋ ਮਚ ਐਂਡ ਵਨ ਮੋਰ ਟਾਈਮ ਕੰਗ੍ਰੈਚੁਲੇਸ਼ਨਸ
1: ਧੰਨਵਾਦ

0: जी रामधारी अवाना जो कि अक्सर इस प्रोग्राम दे विच फोन मिलांदे ने ते हमेशा ही वह प्रोग्राम दे विच जेतू बनते हैं तो उन्होंने एक पसंदीदा गीत अभी सुन रहे थे उन्होंने विनर बनने की खुशी दे विच एक श्रोता 0164242341 डायल करके मेरे नाल फिर तो जुड़ चुके हैं कर दें जी गल हैलो सताल कौन बोल रहे हो जी
1: ਡਾਕਟਰ ਖਾਲਸਾ ਜੀ
0: ਜੀ ਦਰਸ਼ਨ ਜੀ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਲ ਚਾਲ ਠੀਕ ਹੈ ਤੁਹਾਡੇ
1: ਹਾਂਜੀ ਫੁੱਲੋ ਫਿੱਟੀ ਤੋਂ ਜੀ
0: ਚਲੋ ਠੀਕ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਜਲਦੀ ਦੇਣੇ ਮੈਨੂੰ ਦੱਸ ਦਿਓ ਕਿ ਆਪਾਂ ਵਰਲਡ ਰੈਡ ਕਰਾਸ ਡੇ ਕਿਹੜੀ ਤਰੀਕ ਨੂੰ ਮਨਾਉਂਦੇ ਆ ਇਹ ਜੀ ਓ ਜੀ ਦੱਸ ਦਿਓ ਜੀ ਨਹੀਂ ਪਤਾ
1: ਹਾਂਜੀ ਪਤਾ ਨਹੀਂ
0: ਚਲੋ ਕੋਈ ਗੱਲ ਨਹੀਂ ਜੀ ਓ ਮੈਨੂੰ ਗਾਣਾ ਯਾਦ ਆ ਗਿਆ ਸੀਗਾ

ਜੀ ਉਹ ਜੀ ਲੋ ਜੀ ਸੁਣੋ ਜੀ ਲੋ ਜੀ ਤੁਸੀਂ ਇਸ ਸਵਾਲ ਦਾ ਉੱਤਰ ਮੇਰੇ ਤੋਂ ਸੁਣ ਲਓ ਜੀ ਵਰਲਡ ਰੈੱਡ ਕਰਾਸ ਡੇ ਅਸੀਂ ਮਨਾਉਂਦੇ ਹਾਂ ਜੀ 8 ਮਈ ਨੂੰ ਇੰਟਰਨੈਸ਼ਨਲ ਰੈੱਡ ਕਰਾਸ ਡੇ ਅਸੀਂ ਮਨਾਉਂਦੇ ਹਾਂ ਜੀ 8 ਮਈ ਨੂੰ ਤੇ ਹਰ ਸਾਲ ਅਸੀਂ 8 ਮਈ ਨੂੰ ਮਨਾਉਂਦੇ ਹਾਂ ਰੈੱਡ ਕਰਾਸ ਡੇ ਅਤੇ ਰੈੱਡ ਕਰਾਸ ਤੁਹਾਨੂੰ ਪਤਾ ਹੀ ਹੈ ਕਿ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ ਅਤੇ ਉਹਨਾਂ ਦੀ ਸੇਵਾ ਦੇ ਲਈ ਵਿੱਚ ਅਤੇ

ਹੈ ਅਤੇ ਉਹਨਾਂ ਦੀ ਸੇਵਾ ਦੇ ਲਈ ਵਿੱਚ ਅਤੇ 0164-242-331 ਤੁਸੀਂ ਡਾਇਲ ਕਰਨਾ ਸਟੂਡੀਓ ਦਾ ਨੰਬਰ 0164-242-331 ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ ਦੋ ਸਵਾਲਾਂ ਦੇ ਸਹੀ ਜਵਾਬ ਦੇ ਕੇ ਪ੍ਰੋਗਰਾਮ ਦੇ ਵਿੱਚ ਜੇਤੂ ਬਣ ਸਕਦੇ ਹੋ ਅਤੇ ਜੇਤੂਆਂ ਨੂੰ ਅਸੀਂ ਉਹਨਾਂ ਦੇ ਪਸੰਦੀਦਾ ਗੀਤ ਸੁਣਾਵਾਂਗੇ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਜੇਤੂ ਬਣਦੇ ਹੋ।

0: 7 ਵਜੇ ਕੇ 32 ਮਿੰਟ ਤੇ 10 ਸਕਿੰਟ ਸ੍ਰੋਤਾ ਇੱਕ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਜੀ ਕਰਦੇ ਆ ਸੀ ਇਹਨਾਂ ਨਾਲ ਗੱਲ ਹੈਲੋ
1: ਸਤਿਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ ਜੀ
1: ਪਿੰਡ ਗਹਿਰੀ ਪਾਗੀ ਤੋਂ ਗੁਰਪ੍ਰੀਤ ਸਿੰਘ ਪੀਨਾ ਜੀ
0: ਜੀ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਹਾਲ ਚਾਲ ਠੀਕ ਹੈ ਤੁਹਾਡੇ ਚਲੋ ਬਿਲਕੁਲ ਜੀ ਬਾਬੇ ਨਾਨਕ ਦੀ ਮਿਹਰ ਸਾਰਿਆਂ ਤੇ ਬਣੀ ਰਹੇ ਤੇ ਗੁਰਪ੍ਰੀਤ ਜੀ ਸਵਾਲ ਤੁਹਾਡੇ ਤੋਂ ਪੁੱਛਣਾ ਫਿਰ ਮੈਂ ਪੁੱਛਾਂ ਆਉਣ ਦਿਓ ਚਲੋ ਕੈਚ ਕਰਿਓ ਫਿਰ ਹੈ ਸਵਾਲ ਇਹ ਹੈ ਕਿ ਆਪਾਂ ਹੁਣੇ ਗੱਲ ਕੀਤੀ ਰੈੱਡ ਕਰਾਸ ਡੇ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ ਵਰਲਡ ਰੈੱਡ ਕਰਾਸ ਡੇ ਇਹਦਾ ਸਹੀ ਉੱਤਰ ਹੈ 8 ਮਈ ਹੁਣ ਇਹ ਦੱਸ ਦਿਓ ਕਿ ਰੈੱਡ ਕਰਾਸ ਦੇ ਜੋ ਫਾਊਂਡਰ ਨੇ ਉਹਨਾਂ ਦਾ ਨਾਮ ਕੀ ਹੈ ਰੈੱਡ ਕਰਾਸ ਸੰਸਥਾ ਦੇ ਸੰਸਥਾਪਕ ਕੌਣ ਸਨ ਚਲੋ ਨਹੀਂ ਪਤਾ ਗੁਰਪ੍ਰੀਤ ਜੀ ਕੈਚ ਹੀ ਛੁੱਟ ਗਈ ਤੁਹਾਡੇ ਤੋਂ ਚਲੋ ਕੋਈ ਗੱਲ ਨਹੀਂ ਜੀ ਪ੍ਰੋਗਰਾਮ ਚ ਫੋਨ ਕੀਤਾ ਬਹੁਤ ਬਹੁਤ ਸ਼ੁਕਰੀਆ ਸਰੋਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਹੈਨਰੀ ਡੁਨਾਟ ਹੈਨਰੀ ਡੁਨਾਟ ਜੋ ਕਿ ਰੈੱਡ ਕਰਾਸ ਦੇ ਫਾਊਂਡਰ ਨੇ ਜੋ ਕਿ ਰੈੱਡ ਕਰਾਸ ਦੇ ਸੰਸਥਾਪਕ ਨੇ ਉਹਨਾਂ ਦਾ ਜਨਮ 8 ਮਈ ਨੂੰ ਹੋਇਆ ਤੇ ਉਹਨਾਂ ਦੇ ਜਨਮ ਤੇ ਹੀ ਜਨਮ ਦਿਨ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ ਜੀ ਇੰਟਰਨੈਸ਼ਨਲ ਵਰਲਡ ਰੈੱਡ ਕਰਾਸ ਡੇ 7:33 ਤੇ 32 ਸਕਿੰਟ ਡਾਇਲ ਕਰੋ ਸਟੂਡੀਓ ਦਾ ਨੰਬਰ 0154244321

0: ਆਪਣੇ ਪ੍ਰੋਗਰਾਮ ਸੁਣਦੇ ਹੋ?
1: ਹਾਂ, ਆਕੇ ਦੋ ਪ੍ਰੋਗਰਾਮ ਤੋਂ ਜ਼ਰੂਰ ਸੁਣਦਾ।
0: ਕਿਹੜੇ ਕਿਹੜੇ?
1: ਇੱਕ ਜੋ ਮੰਗਲਵਾਰ ਕੋ ਆਤਾ ਹੈ 6:30 ਵਜੇ ਔਰ ਇੱਕ ਇਹ ਵਾਲਾ।
0: ਓਕੇ, ਦੈਟਸ ਗ੍ਰੇਟ, ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਕਿੱਦਾਂ ਲੱਗਦੇ ਹੈ ਪ੍ਰੋਗਰਾਮ?
1: ਇਕਦਮ ਬੜੀਆ ਮੈਡਮ,
0: ਇਕਦਮ ਬੜੀਆ, ਕਿਆ ਬਾਤ ਹੈ ਜੀ, ਇਕਦਮ ਬੜੀਆ। ਤੋ ਫਿਰ ਇਕਦਮ ਬੜੀਆ ਸਾ ਸਵਾਲ ਆਪਕੇ ਲਈ ਲੈ ਕੇ ਆਏ ਪ੍ਰੋਗਰਾਮ ਮੇਂ। ਅਭੀ ਹਮ ਬਾਤ ਕਰ ਰਹੇ ਥੇ ਰੈੱਡ ਕ੍ਰੋਸ ਕੀ, ਹੈ ਨਾ, ਰੈੱਡ ਕ੍ਰੋਸ ਡੇ, ਇੰਟਰਨੈਸ਼ਨਲ ਰੈੱਡ ਕ੍ਰੋਸ ਡੇ 8 ਮਈ ਕੋ ਮਨਾਇਆ ਜਾਤਾ ਹੈ, ਔਰ ਇਸਕੇ ਜੋ ਫਾਊਂਡਰ ਹੈ ਹੈਨਰੀ ਡੂਨਾਟ ਹੈ। ਆਪਕੇ ਲਈ ਸਵਾਲ ਇਹ ਹੈ ਉਮੇਸ਼ ਜੀ, ਆਪ ਮੁਝੇ ਯੇ ਬਤਾਈਏ ਕਿ ਜੋ ਰੈੱਡ ਕ੍ਰੋਸ ਸੰਸਥਾ ਹੈ, ਸਬਸੇ ਪਹਿਲਾਂ ਕਿਹੜੇ ਦੇਸ਼ ਨੇ ਸ਼ੁਰੂ ਕੀਤੀ ਸੀ?
1: ਸਵਿਟਜ਼ਰਲੈਂਡ।
0: ਕਿਆ ਬਾਤ ਹੈ ਜੀ, ਇਹ ਗੈਸ ਲਗਾਇਆ, ਤੁੱਕਾ ਲਗਾਇਆ ਜਾਂ ਪਤਾ ਥਾ?
1: ਇਹ ਸ਼ਾਇਦ ਹੈਨਰੀ ਡੂਨਾਟ ਕਾ ਸੰਬੰਧ ਰਹਾ, ਵਹਾਂ ਪੇ ਪੈਦਾ ਹੋਏ ਥੇ।
0: ਸ਼ਾਇਦ ਨਹੀਂ ਜੀ, ਪੱਕਾ ਹੀ, ਪੱਕਾ ਸਹੀ ਹੈ, ਬਿਲਕੁਲ ਜੀ। ਹੈਨਰੀ ਡੂਨਾਟ ਜੋ ਇਨਕੇ ਫਾਊਂਡਰ ਥੇ, 8 ਮਈ ਕੋ ਉਨਕਾ ਬਰਥਡੇ ਥਾ, ਤੋ ਇਸ ਵਜ੍ਹਾ ਸੇ ਇੰਟਰਨੈਸ਼ਨਲ ਰੈੱਡ ਕ੍ਰੋਸ ਡੇ 8 ਮਈ ਕੋ ਮਨਾਇਆ ਜਾਤਾ ਹੈ। ਐਂਡ ਯੋਰ ਆਂਸਰ ਵਾਜ਼ ਐਬਸੋਲਿਊਟਲੀ ਰਾਈਟ, ਸਵਿਟਜ਼ਰਲੈਂਡ। ਤੋ ਤਾੜੀਆਂ ਪਹਿਲਾਂ ਤਾਂ ਮੈਂ ਤੁਹਾਡੇ ਲਈ ਵਜਾਉਣਾ ਚਾਹੂੰਗੀ ਪ੍ਰੋਗਰਾਮ ਦੇ ਵਿੱਚ। ਸੋ ਉਮੇਸ਼ ਜੀ, ਇੱਕ ਸਵਾਲ ਦਾ ਸਹੀ ਜਵਾਬ ਦੇ ਕੇ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਧੇ ਜੇਤਾ ਜੇਤੂ ਬਣ ਗਏ, ਫਿਰ ਤੁਸੀਂ ਪੂਰੇ ਜੇਤੂ ਬਣ ਸਕਦੇ ਹੋ ਜੇਕਰ ਦੂਸਰੇ ਸਵਾਲ ਦਾ ਵੀ ਸਹੀ ਜਵਾਬ ਦੇ ਦੋਗੇ ਮੈਨੂੰ। ਚਲੋ, ਕੋਸ਼ਿਸ਼ ਕਰਨਾ ਜੀ, ਕੋਸ਼ਿਸ਼ ਕਰਨ ਵਾਲੋ ਕਿ ਕਭੀ ਹਾਰ ਨਹੀਂ ਹੋਤੀ। ਮੈਨੂੰ ਉੱਤਰ ਤੁਸੀਂ ਜਲਦੀ ਦੇਣਾ, ਇੰਨੀ ਜਲਦੀ ਦੇਣਾ ਕਿ ਜਿਵੇਂ ਮੈਂ ਪੁੱਛਿਆ ਤੁਹਾਡਾ ਨਾਮ ਕੀ ਹੈ, ਤੁਸੀਂ ਕਿਹਾ ਜੀ ਉਮੇਸ਼, ਠੀਕ ਹੈ। ਤੁਸੀਂ ਮੈਨੂੰ ਦੱਸਣਾ ਹੈ ਰੈੱਡ ਕ੍ਰੋਸ ਦਾ ਮੁੱਖ ਦਫ਼ਤਰ ਕਿੱਥੇ ਹੈ? ਜਲਦੀ
1: ਜ਼ਿਊਰਿਖ ਨੇ
0: ਕਹਾ।
1: ਜ਼ਿਊਰਿਖ
0: ਨਹੀਂ ਜੀ, ਉੱਤਰ ਤੁਹਾਡਾ ਗਲਤ ਹੋ ਗਿਆ ਉਮੇਸ਼ ਜੀ, ਬਟ ਕੋਈ ਗੱਲ ਨਹੀਂ, ਦੇਰ ਇਜ਼ ਆਲਵੇਜ਼ ਅ ਨੈਕਸਟ ਟਾਈਮ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ, ਤੁਸੀਂ ਫੋਨ ਕੀਤਾ ਅਤੇ ਥੈਂਕ ਯੂ ਜੀ। ਸੋਤੇ ਹੋ, ਇਸ ਸਵਾਲ ਦਾ ਸਹੀ ਜਵਾਬ ਹੈ ਜੀ ਜਿਨੇਵਾ। ਜੋ ਰੈੱਡ ਕ੍ਰੋਸ ਹੈ ਉਸਦਾ ਜੋ ਮੁੱਖ ਦਫ਼ਤਰ ਹੈ ਉਹ ਹੈ ਜੀ ਜਿਨੇਵਾ। ਰੈੱਡ ਕ੍ਰੋਸ ਸੰਸਥਾ ਦੇ ਸੰਸਥਾਪਕ ਹੈਨਰੀ ਡੂਨਾਟ, ਉਹਨਾਂ ਦਾ ਜਨਮ 8 ਮਈ ਨੂੰ ਉਹਨਾਂ ਦੇ ਜਨਮ ਦਿਨ 'ਤੇ ਹੀ ਜਿਹੜਾ ਸਮਰਪਿਤ ਹੁੰਦਾ ਹੈ ਰੈੱਡ ਕ੍ਰੋਸ ਡੇ, ਅਤੇ ਇਹਦਾ ਜਿਹੜਾ ਮੁੱਖ ਦਫ਼ਤਰ ਹੈ ਇਹ ਹੈ ਜੀ ਜਿਨੇਵਾ। ਅਤੇ ਇਹਨਾਂ ਦਾ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਜੀ ਰੈੱਡ ਕ੍ਰੋਸ ਦੀ ਸਵਿਟਜ਼ਰਲੈਂਡ ਦੇ ਵਿੱਚ, ਅਤੇ ਇਸਦਾ ਜੋ ਉਦੇਸ਼ ਹੈ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ, ਤੇ ਇਸ ਦੀ ਜੋ ਸਥਾਪਨਾ 8 ਮਈ 1920 ਦੇ ਵਿੱਚ ਹੋਈ ਸੀ। 7:42 ਮਿੰਟ 50 ਸਕਿੰਟ ਡਾਇਲ ਕਰੋ, ਤੁਹਾਡੇ ਦਾ ਨੰਬਰ 0164 42 44 331।

0: जी सतिंदर सरताज की आवाज तेरिया तो गल्ला ही ने सारिया गल्ला बिल्कुल नहीं है जी। आकाशवाणी बठिंडा हमेशा ही अपने स्रोतों के लिए तत्पर रहता है। जो टेलीफोन की घंटी ट्रिन ट्रिन वजती है असं फटाफट उसनों अटेंड करते हैं। एक स्रोता मेरे नाल टेलीफोन लाइन ते ने क्योंकि साड़िया गल्ला नहीं है जी। हैलो
1: हैलो हाँ जी
0: सत श्री अकाल।
1: सत श्री अकाल जी।
0: हाँ जी कौन बोलते हो?
1: हाँ बलकरण सिंह जी फरमाने तो जिला बठिंडा
0: जी। बलकरण जी की हाल चाल है तुहाडे? वधिया जी वधिया। ते करदे की हो?
1: करदे खेती करने आ डेरी आ दुध दी।
0: अच्छा दुध दी डेरी है। चलो वधिया जी काम धंधा ठीक चल रहा है? चलो बहुत अच्छी गल है जी। ते फिर सवाल मैं तुहाडे तो बलकरण जी ये पुछना है कि तुसी मैनूं ये दस हां जी पुछा ठीक है जी। ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਸ਼ਵੇਤ ਕ੍ਰਾਂਤੀ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵਾਈਟ ਰੈਵੋਲੂਸ਼ਨ ਕਹਿੰਦੇ ਆ ਉਹ ਕਿਸ ਚੀਜ਼ ਨਾਲ ਸੰਬੰਧਿਤ ਹੈ? ਅੱਛਾ ਗੈਸ ਕਰ ਦੋ। ਚੱਲ ਫਿਰ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਜੀ। ਪ੍ਰੋਗਰਾਮ 'ਚ ਫੋਨ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ਵੇਤ ਕ੍ਰਾਂਤੀ ਜਿਹਨੂੰ ਵਾਈਟ ਰੈਵੋਲੂਸ਼ਨ ਵੀ ਕਹਿੰਦੇ ਆ ਉਹ ਹੈ ਜੀ ਦੁੱਧ ਉਤਪਾਦਨ ਦੇ ਨਾਲ ਸੰਬੰਧਿਤ, ਕਿਉਂਕਿ ਇਹਨਾਂ ਦਾ ਕੰਮ ਧੰਦਾ ਹੀ ਡੇਰੀ ਵਾਲਾ ਸੀਗਾ ਤੇ ਮੈਂ ਸੋਚਿਆ ਇਮੀਡੀਏਟਲੀ ਕੋਈ ਕੁਸ਼ਚਨ ਇੱਦਾਂ ਦਾ ਬਣਾਇਆ ਜਾਏ ਜੋ ਕਿ ਇਹਨਾਂ ਦੇ ਕੰਮ ਧੰਦੇ ਦੇ ਨਾਲ ਹੀ ਸੰਬੰਧਿਤ ਹੋਵੇ। ਸੋ ਸ਼ਵੇਤ ਕ੍ਰਾਂਤੀ ਦਾ ਜੋ ਸੰਬੰਧ ਹੈ ਜੀ ਉਹ ਹੈ ਜੀ ਦੁੱਧ ਉਤਪਾਦਨ ਦੇ ਨਾਲ। ਤੇ ਭਾਰਤ ਵਿੱਚ ਸ਼ਵੇਤ ਕ੍ਰਾਂਤੀ ਦੇ ਜਨਕ ਜਿਹੜੇ ਨੇ ਯਾਨੀ ਕਿ ਜਨਮਦਾਤਾ ਨੇ ਉਹ ਨੇ ਜੀ ਵਰਗੀਸ ਕੁਰੀਆ ਸ਼ਵੇਤ ਕ੍ਰਾਂਤੀ ਦੇ ਜਨਮਦਾਤਾ ਮੰਨੇ ਜਾਂਦੇ ਨੇ। 7:48 ਤੇ 20 ਸਕਿੰਟ ਡਾਇਲ ਕਰੋ ਸਟੂਡੀਓ ਦਾ ਨੰਬਰ 0164-2244-331 ਤੇ ਅਸੀਂ ਚੱਲਦੇ ਹਾਂ ਫਿਰ ਸਟੂਡੀਓ ਵੱਲ ਮੂਵ ਕਰਦੇ ਹਾਂ ਗੀਤ ਵੱਲ ਸਤਿੰਦਰ ਸਰਤਾਜ ਦੀ ਆਵਾਜ਼ ਵੱਲ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪ੍ਰੋਗਰਾਮ ਹਰ ਅਕਾਲ ਉਸਤ ਦੇ ਅੰਤਰਗਤ ਤੁਸੀਂ ਸਰਵਣ ਕਰਦੇ ਹੋ। ਹਰ ਹਫਤੇ ਸ਼ਨੀਵਾਰ ਸ਼ਾਮ 5:30 ਵਜੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: प्रोग्राम पेश करेंगे सुधा। प्रोग्राम दे निर्माता निर्देशक बलजीत शर्मा। सुनना ना बोला मिति 9 मई शाम 7 बजे प्रोग्राम शाम सुहाने तहत हफ्तावारी सिलसिला फिल्मी अफसाने और तराने।
1: अपने इमीग्रेशन सेंटर विच दित्तियां जान वालियां सेवावां जिवें स्टडी वीजा, विजिटर वीजा, सुपर वीजा, वर्क परमिट ते पीआर संबंधी। जेकर तुसी इलाके दे लोकां नूं जाणू करवाउणा चाहुंदे हो तां तुसी आकाशवाणी FM बठिंडा दे कमर्शियल विभाग दीआं सेवावां लै सकदे हो। साडा संपर्क नंबर है 78 379 63 306। ईमेल ID है AIRFM.BTI@gmail.com। संपर्क नंबर एक बार फिर नोट कर लो 78 379 63 306।
0: आकाशवाणी FM बठिंडा FM बैंड 101.1 MHz से तुसी सुन रहे हो प्रोग्राम सजरी सवेर। लो जी समा 7:55 ते आज दे प्रोग्राम दे साडे लास्ट कॉलर साडे नाल जुड़े ने। कर दिया जी गल। हेलो
2: हेलो।
0: हां जी कौन बोल रहे हो?
2: मैं लवनूर।
0: लवनूर तुहाडे पापा जी ने फोन मिलाया सी, फोन तुसी उहनां नूं दे दो बेटा।
2: हां जी ठीक
3: है। हां जी मैडम जसजीत बोल रहे हैं जी।
0: हां जी सत श्री अकाल जगजीत जी, कित्थों बोल रहे हो?
3: असीं जैतो तों बोल रहे हैं जी।
0: जैतो तों फोन आप मिला के काका जी नूं फड़ाता?
3: नहीं नहीं बेटी ने मिलाया सी एक्चुअली।
0: अच्छा बेटी केड़ी क्लास है?
3: वेरी मच सरप्राइजिंग के फर्स्ट कॉल ते लग गया नंबर
0: सर। अच्छा जी अच्छा, पहली बार फोन मिलिया जी तुहाडा?
3: हाँ जी हाँ जी फर्स्ट टाइम।
0: चलो मैं पूछ रही सी बेटी जिहड़ी छोटी जी हैगी है तुहाडी, ओह केड़ी क्लास है?
3: ओह प्लस टू नॉन मेडिकल दी स्टूडेंट है जी।
0: ਨਹੀਂ ਹੁਣ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਸੀ ਜਿਨ੍ਹਾਂ ਨੇ ਹੈਲੋ ਕੀਤੀ ਉਹ ਪਲੱਸ ਟੂ ਨਾਨ ਮੈਡੀਕਲ ਦੇ ਸਟੂਡੈਂਟ ਸੀਗੇ?
3: ਹਾਂਜੀ ਹਾਂਜੀ ਹਾਂਜੀ ਜੀ, ਆਵਾਜ਼ ਹੀ ਥੋੜੀ ਜੀ ਛੋਟੇ ਬੱਚਿਆਂ ਵਰਗੀ ਹੈ।
0: ਅੱਛਾ ਫਿਰ ਤੁਸੀਂ ਮੇਰੀ ਉਹਦੇ ਨਾਲ ਹੀ ਗੱਲ ਕਰੋ, ਫਿਰ ਅਸੀਂ ਬਾਪੂ ਨਾਲ ਗੱਲ ਨਹੀਂ ਕਰਨੀ।
3: ਹਾਂਜੀ ਹਾਂਜੀ ਹਾਂਜੀ ਉਹਨਾਂ ਨਾਲ ਕਰੋ।
0: ਹਾਂਜੀ ਹਾਂਜੀ ਹਾਂਜੀ
2: ਹੈਲੋ
0: ਹੈਲੋ
2: ਹਾਂਜੀ
0: ਹਾਂਜੀ ਪਲੱਸ ਟੂ ਨਾਨ ਮੈਡੀਕਲ ਕਰ ਰਹੇ ਹੋ ਹੈ ਤੁਸੀਂ?
2: ਹਾਂਜੀ।
0: ਓਕੇ ਚਲੋ ਪਲੱਸ ਟੂ ਨਾਨ ਮੈਡੀਕਲ ਦੇ ਵਿੱਚ ਫਿਰ ਕਿਹੜਾ ਕਿਹੜਾ ਵਿਸ਼ਾ ਤੁਹਾਡੇ ਕੋਲੇ?
2: ਮੈਡੀਕਲ ਕੈਮਿਸਟਰੀ ਫਿਜ਼ਿਕਸ ਤੇ ਮੈਥ।
0: ਚਲੋ ਠੀਕ ਹੈ ਜੀ, ਪਾਸ ਹੋ ਗਏ ਤੁਸੀਂ ਪਹਿਲੇ ਸਵਾਲ ਦੇ ਵਿੱਚ, ਤੇ ਨਾਮ ਦੱਸ ਦਿਓ ਮੈਨੂੰ ਆਪਣਾ। ਲਵਨੂਰ। ਲਵਨੂਰ ਬੜਾ ਪਿਆਰਾ ਨਾਮ ਹੈ ਤੁਹਾਡਾ, ਤੇ ਸਮਾਂ ਥੋੜਾ ਜਿਹਾ ਘੱਟ ਹੈ, ਮੈਂ ਜਲਦੀ ਤੁਹਾਡੇ ਤੋਂ ਸਵਾਲ ਪੁੱਛਣੀ ਆ। ਤੁਸੀਂ ਮੈਨੂੰ ਦੱਸੋ ਮਦਰਸ ਡੇ ਕਦੋਂ ਮਨਾਇਆ ਜਾਂਦਾ? ਮਦਰਸ
2: ਡੇ ਹੁਣ ਇਸ ਸਾਲ ਤਾਂ ਕੱਲ ਨੂੰ ਮਨਾਇਆ ਜਾਂਦਾ 10 ਮਈ ਨੂੰ, ਵੈਸੇ ਮਈ ਦੇ ਦੂਜੇ ਸੰਡੇ ਨੂੰ ਮਨਾਇਆ ਜਾਂਦਾ।
0: ਮਈ ਦੇ ਦੂਜੇ ਸੰਡੇ ਨੂੰ ਮਨਾਇਆ ਜਾਂਦਾ, ਬਿਲਕੁਲ ਸਹੀ ਉੱਤਰ ਹੈ ਜੀ ਤੁਹਾਡਾ, ਤੇ ਤਾੜੀਆਂ ਤੁਹਾਡੇ ਲਈ ਵਜਾ ਦਿੰਨੀ ਆ।
2: ਥੈਂਕ ਯੂ
0: ਜੀ। ਔਰ ਜਲਦੀ ਦੇਣੇ ਇੱਕ ਸਵਾਲ ਦਾ ਹੋਰ ਉੱਤਰ ਮੈਨੂੰ ਦੇ ਦਿਓ। ਤੁਸੀਂ ਮੈਨੂੰ ਦੱਸੋ ਜਿਹੜਾ ਥਾਮਸ ਕੱਪ 2026 ਹੈ ਉਹ ਕਿਹੜੇ ਦੇਸ਼ ਨੇ ਜਿੱਤਿਆ?
2: ਥਾਮਸ ਕੱਪ?
0: ਹਾਂਜੀ ਜਲਦੀ ਦੱਸ ਦੋ ਲਵਨੂਰ। ਪਾਪਾ ਜੀ ਨੂੰ ਕਹੋ ਚੁੱਪ ਕਰੋ। ਹਾਂ
2: ਇੰਡੀਆ ਨੇ?
0: ਨਾ ਗਲਤ ਹੋ ਗਿਆ ਲਵਨੂਰ। ਚਲੋ ਕੋਈ ਗੱਲ ਨੀ, ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਪ੍ਰੋਗਰਾਮ ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ
0: ਬੱਚੇ। ਜਿਸ ਤੋਂ ਇਹ ਸਵਾਲ ਦਾ ਸਹੀ ਜਵਾਬ ਹੈ ਜੀ ਚਾਈਨਾ। ਚਾਈਨਾ ਨੇ ਥਾਮਸ ਕੱਪ 2026 ਜਿਹੜਾ ਹੈ ਜਿੱਤਿਆ। ਥਾਮਸ ਕੱਪ ਪੁਰਸ਼ਾਂ ਦੀ ਵਿਸ਼ਵ ਬੈਡਮਿੰਟਨ ਟੀਮ ਚੈਂਪੀਅਨਸ਼ਿਪ ਹੁੰਦੀ ਹੈ। ਸਮਾਂ ਜਿਹੜਾ ਹੈ ਹੁਣ ਮੈਨੂੰ ਕਹਿ ਰਿਹਾ ਕਿ ਵਿਜੇ ਲਕਸ਼ਮੀ ਬਸ ਕਰ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਜਿਹੜੇ ਸਾਡੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਤੇ ਇਸ ਦੇ ਨਾਲ ਵਿਜੇ ਲਕਸ਼ਮੀ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਖਤਮ ਕਰਨ ਦੀ। ਬਹੁਤ ਬਹੁਤ ਧੰਨਵਾਦ, ਨਮਸਕਾਰ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ ਹੁਣ ਤੋਂ ਥੋੜੀ ਦੇਰ ਬਾਅਦ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਵਜੇ ਮਾਰਨਿੰਗ ਨਿਊਜ਼ ਰਿਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ ਅਤੇ 8:30 ਵਜੇ ਖ਼ਬਰਾਂ ਹੋਣਗੀਆਂ ਜੀ ਪੰਜਾਬੀ ਦੇ ਵਿਚ ਜੋ ਕਿ ਰਿਲੇ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਜਲੰਧਰ ਤੋਂ।
1: और अब मुख्य समाचार। शुभेंदु अधिकारी आज सुबह पश्चिम

ਸੁਵਿੰਦ ਅਧਿਕਾਰੀ ਸਵੇਰੇ ਪੱਛਮ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਤਮਿਲਨਾਡੂ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਏ। ਤੇ ਫੁੱਟਬਾਲ ਵਿਚ ਭਾਰਤ ਨੇ ਔਰਤਾਂ ਦੇ ਏ ਐਫ ਸੀ ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੁਵਿੰਦੂ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਵੀਨ, ਕੇਂਦਰੀ ਮੰਤਰੀਆਂ ਤੇ ਸਾਰੇ ਐਨ ਡੀ ਏ

0: ਲਿਆ। ਇਸ ਮੌਕੇ ਜਲੰਧਰ ਐਫਐਮ ਰੇਨਬੋ ਤੇ ਸਟੂਡੀਓਜ਼ ਤੋਂ ਲਾਈਵ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਦਾ ਸਰੋਤਿਆਂ ਨੇ ਬੇਹੱਦ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸਨੇ ਲਗਾਤਾਰ ਲੋਕ ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ। ਦੇਸ਼ ਸਮੇਤ ਪੰਜਾਬ ਭਰ ਵਿਚ ਲੋਕਾਂ ਤੱਕ ਹਰ ਜ਼ਰੂਰੀ ਸੂਚਨਾ ਪਹੁੰਚਾਉਣਾ, ਖਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ, ਜੰਗਾਂ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਜਾਣਕਾਰੀਆਂ ਸਾਂਝੀਆਂ ਕਰਨ ਵਿਚ ਇਸ ਦੀ ਭੂਮਿਕਾ ਕਾਬਿਲੇ ਤਾਰੀਫ ਰਹੀ ਏ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਤੇ ਹੋਰ ਸੰਕਟਕਾਲੀਨ ਹਾਲਾਤ ਵਿਚ ਵੀ ਆਕਾਸ਼ਵਾਣੀ ਨੇ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਏ। ਸੁਪਰੀਮ ਕੋਰਟ ਨੇ ਪੰਜਾਬ ਵਿਚ ਵਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਏ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਜਿੱਠਣ ਦੇ ਤਰੀਕੇ ਵਿਚ ਇਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਨੇ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਾ ਬਾਗਚੀ ਦੀ ਬੈਂਚ ਨੇ ਇਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ, ਜਿਸ ਵਿਚ ਇਕ ਮਾਂ ਸ਼ਾਮਲ ਸੀ ਜਿਸ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇਕ ਅਜਿਹੇ ਬਿੰਦੂ ਤੇ ਪਹੁੰਚ ਗਿਆ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਏ। ਚੀਫ਼ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਦੇ ਟੀਚੇ ਵੱਲ ਕੰਮ ਕਰਨ ਲਈ ਕਿਹਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 16ਵੇਂ ਭਾਰਤ ਈਯੂ ਸੰਮੇਲਨ ਦੇ ਨਤੀਜਿਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਰਣਨੀਤਿਕ ਭਾਈਵਾਲੀ ਲਈ ਇਕ ਮੋੜ ਦਸਿਆ। ਖਜ਼ਾਨਾ ਮੰਤਰੀ ਕੱਲ੍ਹ ਨਵੀਂ ਦਿੱਲੀ ਵਿਚ ਯੂਰਪ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸੋਮਨਾਥ ਮੰਦਿਰ ਦੀ ਮੁੜ ਉਸਾਰੀ ਦੀ 75ਵੀਂ ਵਰ੍ਹੇਗੰਢ ਸੋਮਨਾਥ ਅੰਮ੍ਰਿਤ ਪਰਵ 2026 ਕੱਲ੍ਹ ਅਧਿਕਾਰਕ ਤੌਰ ਤੇ ਸ਼ੁਰੂ ਹੋ ਗਿਆ। 5 ਦਿਨਾਂ ਦੇ ਇਸ ਜਸ਼ਨ ਵਿਚ ਮੰਦਿਰ ਵਿਚ ਵੈਦਿਕ ਮੰਤਰਾਂ ਤੇ ਰੂਹਾਨੀ ਊਰਜਾ ਦਰਮਿਆਨ ਦੇਸ਼ ਭਰ ਦੇ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੇ ਯੁਕਰੇਨ ਦਰਮਿਆਨ 3 ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਅਸਥਾਈ ਜੰਗਬੰਦੀ 9 ਤੋਂ 11 ਮਈ ਤੱਕ ਰਹੇਗੀ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਾਰੀਆਂ ਫੌਜੀਆਂ ਕਾਰਵਾਈਆਂ ਨੂੰ ਰੋਕ ਦਿੱਤਾ ਜਾਏਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਵਿਚ ਦੋਵਾਂ ਪਾਸਿਆਂ ਤੋਂ 1,000 ਕੈਦੀਆਂ ਦਾ ਵਟਾਂਦਰਾ ਸ਼ਾਮਲ ਹੋਏਗਾ। ਖੇਡਾਂ ਵਿਚ IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਏਗਾ। ਫੁੱਟਬਾਲ ਵਿਚ ਭਾਰਤ ਨੇ ਕੱਲ੍ਹ ਚੀਨ ਦੇ ਸੁਜ਼ੋ ਵਿਖੇ ਆਪਣੇ ਆਖਰੀ ਗਰੁੱਪੀ ਮੈਚ ਵਿਚ ਲੈਬਨਾਨ ਨੂੰ 4-0 ਨਾਲ ਹਲਾ ਕੇ ਪਹਿਲੀ ਵਾਰ ਔਰਤਾਂ ਦੇ FC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਭਾਰਤ ਲਈ 7ਵੇਂ ਤੇ 85ਵੇਂ ਮਿੰਟ ਵਿਚ ਪ੍ਰੀਤਿਕਾ ਬਰਮਨ, 36ਵੇਂ ਮਿੰਟ ਵਿਚ ਅਲਵਾ ਦੇਵੀ ਸੇਂਜਮ ਅਤੇ 72ਵੇਂ ਮਿੰਟ ਵਿਚ ਜੋਇਆ ਨੇ ਗੋਲ ਕੀਤੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਣ ਨਾਲ ਭਾਰਤ ਔਰਤਾਂ ਦੇ 2026 ਫੀਫਾ ਅੰਡਰ 17 ਵਿਸ਼ਵ ਕੱਪ ਵਿਚ ਜਗ੍ਹਾ ਬਣਾ ਸਕੇਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਸ਼ੁਭੇਂਦੂ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਤਮਿਲਨਾਡੂ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਏ। ਫੁੱਟਬਾਲ ਵਿਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੀ 8:40 ਤੇ 8 ਸਕਿੰਟ ਦਾ ਹੋ ਰਿਹਾ ਵੇਲਾ ਹੋ ਰਿਹਾ ਪ੍ਰੋਗਰਾਮ ਮਹਿਕ ਪੰਜਾਬ ਦੀ।

ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਸ ਦੇ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਦੇਸ਼ ਭਗਤੀ ਦੇ ਗੀਤ। ਸੋ ਦੇਸ਼ ਭਗਤੀ ਦੇ ਗੀਤਾਂ ਦੀ ਆਗਾਜ਼ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੀਤ ਪਲੇ ਕਰਨ ਲੱਗੇ ਹਾਂ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਫਿਲਮ ਦੀਦੀ 'ਚੋਂ ਲਿਆ ਹੋਇਆ ਗੀਤ। ਗੀਤ ਦੇ ਬੋਲ ਸਾਹਿਰ ਅਤੇ ਸੰਗੀਤ ਦਿੱਤਾ ਇਸ ਗੀਤ ਨੂੰ ਐਨ ਦੱਤਾ ਨੇ।

0: ਪ੍ਰੋਗਰਾਮ ਮਹਿਕ ਪੰਜਾਬ ਦੀ ਸਿਲਸਿਲਾ ਦੇਸ਼ ਭਗਤੀ ਦੇ ਗੀਤ ਆਓ ਸੁਣਦੇ ਹਾਂ ਇੱਕ ਹੋਰ ਦੇਸ਼ ਭਗਤੀ ਦਾ ਗੀਤ ਆਵਾਜ਼ ਗੁਰਚਰਨ ਸਿੰਘ ਦੀ
1: ਲਾਹੌਰ ਸੈਂਟਰ ਜੇਲ੍ਹ ਵਿੱਚ ਸਰਦਾਰ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 9:59 ਤੇ 30 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜ੍ਹੀ ਦੇਰ ਬਾਅਦ 10 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਦਾ ਵਿਸ਼ੇਸ਼ ਪ੍ਰਸਾਰਣ।

0: ਕਵਰ ਕਰਦੇ ਨੇ। ਲੰਬੀ ਦੂਰੀ ਦੇ ਪ੍ਰਵਾਸੀ ਆਮ ਤੌਰ ਤੇ ਸੰਯੁਕਤ ਰਾਜ ਦੇ ਕੈਨੇਡਾ ਵਿੱਚ ਪ੍ਰਜਨਨ ਰੇਜਾਂ ਤੋਂ ਮੱਧ ਦੱਖਣੀ ਅਮਰੀਕਾ ਵਿੱਚ ਸਰਦੀਆਂ ਦੇ ਮੈਦਾਨਾਂ ਵਿੱਚ ਚਲੇ ਜਾਂਦੇ ਨੇ।
1: ਪ੍ਰਵਾਸ ਕਰਨਾ ਇੱਕ ਤਰ੍ਹਾਂ ਦਾ ਅਨੁਕੂਲਿਤ ਸੁਭਾਅ ਹੈ। ਇਸ ਗੱਲ ਨੂੰ ਸਮਝਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੀਵ ਦੋ ਤਰ੍ਹਾਂ ਦੇ ਹੁੰਦੇ ਹਨ, ਅਨੁਕੂਲਿਤ ਜੀਵ ਜਾਂ ਕਨਫਰਮਰਸ, ਨਿਯੰਤ੍ਰਿਤ ਜੀਵ ਜਾਂ ਰੈਗੂਲੇਟਰ। ਅਨੁਕੂਲਿਤ ਜੀਵ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਨਹੀਂ ਕਰ ਸਕਦੇ, ਉਹਨਾਂ ਦੇ ਸਰੀਰ ਦਾ ਤਾਪਮਾਨ ਬਾਹਰ ਦੇ ਤਾਪਮਾਨ ਦੇ ਮੁਤਾਬਕ ਬਦਲ ਜਾਂਦਾ ਹੈ। ਧਰਤੀ ਦੇ ਬਹੁਤੇ ਜੀਵ ਯਾਨੀ ਕਿ 99% ਇਸੇ ਸ਼੍ਰੇਣੀ ਵਿੱਚ ਆਉਂਦੇ ਹਨ, ਬਾਕੀ 1% ਵਿੱਚ ਪੰਛੀ ਅਤੇ ਥਣਧਾਰੀ ਜੀਵ ਆ ਜਾਂਦੇ ਹਨ। ਇਹਨਾਂ ਜੀਵਾਂ ਨੂੰ ਰੈਗੂਲੇਟਰ ਜਾਂ ਨਿਯੰਤ੍ਰਿਤ ਜੀਵ ਕਿਹਾ ਜਾਂਦਾ ਹੈ। ਇਹ ਆਪਣੇ ਸਰੀਰ ਦੇ ਤਾਪਮਾਨ ਅਤੇ ਤਰਲ ਪਦਾਰਥਾਂ ਦਾ ਨਿਯੰਤਰਣ ਕਰ ਸਕਦੇ ਹਨ। ਉਦਾਹਰਣ ਦੇ ਤੌਰ ਤੇ ਮਨੁੱਖੀ ਸਰੀਰ ਦਾ ਤਾਪਮਾਨ 37°C ਹੈ। ਮਨੁੱਖ ਇਹ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ ਭਾਵੇਂ ਬਾਹਰ 0°C ਤਾਪਮਾਨ ਹੋਵੇ ਤੇ ਭਾਵੇਂ ਬਾਹਰ ਅੱਤ ਦੀ ਗਰਮੀ ਹੋਵੇ। ਗਰਮੀ ਤੋਂ ਬਚਣ ਲਈ ਸਰੀਰ ਨੂੰ ਪਸੀਨਾ ਆਉਂਦਾ ਹੈ, ਪਸੀਨੇ ਨਾਲ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ ਅਤੇ ਸਰੀਰ ਦਾ ਤਾਪਮਾਨ ਨਿਯੰਤਰਣ ਵਿੱਚ ਕਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਰਦੀ ਵਿੱਚ ਸਰੀਰ ਕੰਬਣ ਲੱਗ ਜਾਂਦਾ ਹੈ, ਕੰਬਣ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਅਤੇ ਤਾਪਮਾਨ ਦਾ ਨਿਯੰਤਰਣ ਹੋ ਜਾਂਦਾ ਹੈ। ਤਾਪਮਾਨ ਦਾ ਨਿਯੰਤਰਣ ਕਰਨ ਲਈ ਊਰਜਾ ਦੀ ਕਾਫੀ ਮਾਤਰਾ ਖਰਚ ਹੁੰਦੀ ਹੈ। ਬਹੁਤੇ ਪੰਛੀ ਊਰਜਾ ਦੇ ਇਸ ਖਰਚੇ ਨੂੰ ਨਹੀਂ ਝੱਲ ਸਕਦੇ, ਇਸ ਲਈ ਉਹਨਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। ਦਿਨਾਂ ਦੀ ਲੰਬਾਈ ਦਾ ਘਟਣਾ, ਖਾਣੇ ਦੀ ਪੂਰਤੀ ਨਾ ਹੋਣਾ ਵੀ ਪ੍ਰਵਾਸ ਕਰਨ ਦੇ ਕਾਰਨ ਬਣਦੇ ਹਨ।
0: ਪ੍ਰਵਾਸ ਦਾ ਪੈਟਰਨ ਹਰੇਕ ਸ਼੍ਰੇਣੀ ਵਿੱਚ ਵੱਖੋ ਵੱਖਰਾ ਹੋ ਸਕਦਾ ਹੈ, ਪਰ ਛੋਟੀ ਤੇ ਦਰਮਿਆਨੀ ਦੂਰੀ ਦੇ ਪ੍ਰਵਾਸੀਆਂ ਵਿੱਚ ਇਹ ਸਭ ਤੋਂ ਵੱਧ ਪਰਿਵਰਤਨਸ਼ੀਲ ਹੈ। ਹਾਲਾਂਕਿ ਛੋਟੀ ਦੂਰੀ ਦਾ ਪ੍ਰਵਾਸ ਸੰਭਵ ਤੌਰ ਤੇ ਭੋਜਨ ਲਈ ਕਾਫੀ ਸਧਾਰਨ ਲੋੜ ਤੋਂ ਵਿਕਸਿਤ ਹੋਇਆ ਹੈ, ਲੰਬੇ ਦੂਰ ਦੇ ਮਾਈਗ੍ਰੇਸ਼ਨ ਪੈਟਰਨਾਂ ਦੀ ਸ਼ੁਰੂਆਤ ਬਹੁਤ ਜ਼ਿਆਦਾ ਗੁੰਝਲਦਾਰ ਹੈ। ਉਹ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਹੋਏ ਨੇ ਤੇ ਘੱਟੋ ਘੱਟ ਅੰਸ਼ਕ ਤੌਰ ਤੇ ਪੰਛੀਆਂ ਦੇ ਜੈਨੇਟਿਕ ਬਣਤਰ ਦੁਆਰਾ ਨਿਯੰਤ੍ਰਿਤ ਕੀਤੇ ਗਏ ਨੇ। ਉਹ ਮੌਸਮ, ਭੂਗੋਲ, ਭੋਜਨ ਸਰੋਤ, ਦਿਨ ਦੀ ਲੰਬਾਈ ਤੇ ਹੋਰ ਕਾਰਕਾਂ ਦੇ ਜਵਾਬਾਂ ਨੂੰ ਵੀ ਸ਼ਾਮਿਲ ਕਰਦੇ ਨੇ। ਗਰਮ ਦੇਸ਼ਾਂ ਵਿੱਚ ਸਰਦੀਆਂ ਵਾਲੇ ਪੰਛੀਆਂ ਲਈ ਘਰ ਛੱਡਣ ਤੇ ਉੱਤਰ ਵੱਲ ਪ੍ਰਵਾਸ ਕਰਨ ਦੀ ਕਲਪਨਾ ਕਰਨਾ ਅਜੀਬ ਲੱਗਦਾ ਹੈ। ਬਸੰਤ ਰੁੱਤ ਵਿੱਚ ਉੱਤਰ ਵਿੱਚ ਅਜਿਹੀ ਔਖੀ ਯਾਤਰਾ ਕਿਉਂ ਕਰੀਏ? ਇੱਕ ਵਿਚਾਰ ਇਹ ਵੀ ਹੈ ਕਿ ਕਈ ਪੀੜ੍ਹੀਆਂ ਦੁਆਰਾ ਇਹਨਾਂ ਪੰਛੀਆਂ ਦੇ ਗਰਮ ਖੰਡੀ ਪੂਰਵਜ ਆਪਣੇ ਗਰਮ ਖੰਡੀ ਪ੍ਰਜਨਨ ਸਥਾਨਾਂ ਤੋਂ ਉੱਤਰ ਵੱਲ ਖਿੰਡ ਗਏ ਸਨ। ਕੀੜੇ ਮਕੌੜਿਆਂ ਦੇ ਭੋਜਨ ਦੀ ਮੌਸਮੀ ਭਰਪੂਰਤਾ ਤੇ ਵੱਧ ਦਿਨ ਦੀ ਲੰਬਾਈ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਵਾਲੇ ਗਰਮ ਖੰਡੀ ਰਿਸ਼ਤੇਦਾਰਾਂ ਔਸਤਨ 2-3 ਨਾਲੋਂ ਵਧੇਰੇ ਜਵਾਨ ਔਸਤਨ 4-6 ਪੈਦਾ ਕਰਨ ਦੀ ਇਜਾਜ਼ਤ ਦਿੱਤੀ, ਜਿਵੇਂ ਕਿ ਉਹਨਾਂ ਦੇ ਪ੍ਰਜਨਨ ਜ਼ੋਨ ਗਲੇਸ਼ੀਅਰ ਰੀਟ੍ਰੀਟ ਦੇ ਸਮੇਂ ਦੌਰਾਨ ਉੱਤਰ ਵੱਲ ਚਲੇ ਗਏ। ਪੰਛੀਆਂ ਨੇ ਆਪਣੇ ਗਰਮ ਦੇਸ਼ਾਂ ਦੇ ਘਰਾਂ ਨੂੰ ਵਾਪਸ ਜਾਣਾ ਜਾਰੀ ਰੱਖਿਆ, ਕਿਉਂਕਿ ਸਰਦੀਆਂ ਦੇ ਮੌਸਮ ਤੇ ਭੋਜਨ ਦੀ ਸਪਲਾਈ ਵਿੱਚ ਗਿਰਾਵਟ ਨੇ ਜੀਵਨ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਸੀ। ਇਸ ਸਿਧਾਂਤ ਦਾ ਸਮਰਥਨ ਕਰਨਾ ਇਹ ਤੱਥ ਹੈ ਕਿ ਜ਼ਿਆਦਾਤਰ ਉੱਤਰੀ ਅਮਰੀਕਾ ਦੇ ਵਿਰੋਧ ਫਲਾਈ ਕੈਚਰ, ਟੀਨੇਜਰ, ਵਾਰਬਲਰ, ਓਰੀਓਲ ਤੇ ਨਿਗਲ ਉਹਨਾਂ ਰੂਪਾਂ ਤੋਂ ਵਿਕਸਿਤ ਹੋਏ ਨੇ ਜੋ ਗਰਮ ਦੇਸ਼ਾਂ ਵਿੱਚ ਪੈਦਾ ਹੋਏ ਨੇ।
2: ਮੈਂ ਜਗਮੋਹਨ ਸਿੰਘ ਲੱਕੀ, ਬਚਪਨ ਤੋਂ ਹੀ ਪੰਛੀਆਂ ਬਾਰੇ, ਖਾਸ ਤੌਰ ਤੇ ਪ੍ਰਵਾਸੀ ਪੰਛੀਆਂ ਬਾਰੇ ਖੋਜ ਕਰਦਾ ਆ ਰਿਹਾ ਹਾਂ। ਮੈਂ ਵੇਖਦਾ ਕਿ ਦੂਰ ਦੇ ਦੇਸ਼ਾਂ ਦਸਾਂਤਰਾਂ ਤੋਂ ਸਾਡੇ ਵਿਹੜੇ ਬਹੁਤ ਹੀ ਸੁੰਦਰ ਮਨਵਾਉਣੇ ਵੱਖ ਵੱਖ ਕਿਸਮਾਂ ਦੇ ਪੰਛੀ ਉਡਾਰੀਆਂ ਮਾਰਦੇ ਅਸੀਂ ਵੇਖਦੇ ਹਾਂ। ਇਹ ਅਸਲ ਚ ਕਾਲੇ ਸਾਗਰ, ਬਲੈਕ ਸੀ ਤੋਂ ਮੰਗੋਲੀਆ, ਉੱਤਰ ਪੂਰਬੀ ਚੀਨ, ਕੇਂਦਰੀ ਯੂਰੇਸ਼ੀਆ, ਤੁਰਕੀ, ਰੂਸ, ਸਾਈਬੇਰੀਆ, ਯੂਰੋਪ ਅਤੇ ਹੋਰ ਠੰਡੇ ਮੁਲਕਾਂ ਤੋਂ ਕਰੀਬ 350 ਕਿਸਮਾਂ ਦੇ ਪ੍ਰਵਾਸੀ ਪੰਛੀ ਹਰ ਸਾਲ ਪੰਜਾਬ ਆਉਂਦੇ ਨੇ, ਜਿਨ੍ਹਾਂ ਚੋਂ ਹਰੀਕੇ ਪੱਤਨ ਝੀਲ, ਰੋਪੜ ਜਲਗਾ ਅਤੇ ਕਾਂਜਲੀ ਝੀਲ ਸਮੇਤ ਹੁਸੈਨੀਵਾਲ ਝੀਲ, ਮੰਡ ਪਰਥਲਾ, ਨੰਗਲ ਝੀਲ, ਸੁਖਨਾ ਝੀਲ, ਚੰਡੀਗੜ੍ਹ ਸਮੇਤ ਹੋਰਨਾਂ ਜਲਗਾਹਾਂ ਅਤੇ ਜਲਥਾਵਾਂ ਉੱਪਰ ਆ ਕੇ ਆਪਣਾ ਡੇਰਾ ਲਾਉਂਦੇ ਨੇ। ਇਹਨਾਂ ਪ੍ਰਵਾਸੀ ਪੰਛੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਸਾਈਬੇਰੀਆ ਦੀਆਂ ਕੁੰਜਾਂ, ਜਲਕਾਓ, ਬਗਲੇ, ਲਮਟੀਂਗ, ਲੈਗੇ, ਗੀਚ, ਕੋਮਨ ਰੂਟ, ਪਿਰਟੇਲ, ਸੀਲਗਚ, ਪੋਚਿਡ, ਗਡਵਾਲ, ਸਨੈਕਵਰਡ, ਪੈਨਲੇਟ, ਸਾਵਲਰ, ਲਾਰਕ, ਕਾਰਮੋਰੇਟ, ਗ੍ਰਿਟੀ, ਫਲੈਮਿੰਗੋ, ਰੂਡੀਸ਼ਲ ਡਕ, ਸਪੌਨ ਬਿਲਜ, ਨਿਊ ਵਰਲਡ, ਰੈੱਡ ਕਰਸਟ ਪੋਸਟ, ਗੀਜ, ਸੁਪੁਨ, ਬਿਲਜ, ਪੈਨਲੇਟ, ਰੂਡੀਸ਼ਲ ਡਕ ਆਦਿ ਪੰਛੀ

ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਤੋਂ ਇਲਾਵਾ ਨੀਲੀ ਟੀਲ, ਬੇਲਚੀ, ਲਾਲ ਸਿਰੀ ਪੋਚੜ, ਸਕਾਪ, ਮੁਰਗਾਬੀ, ਮੱਗ, ਕਈ ਕਿਸਮਾਂ ਦੀਆਂ ਬੱਤਕਾਂ, ਸੁਰਖਾਬ, ਜਲ ਸਿੰਘੀ ਅਤੇ ਹੋਰ ਸੈਂਕੜੇ ਕਿਸਮਾਂ ਦੇ ਪ੍ਰਵਾਸੀ ਪੰਛੀ ਸਾਡੇ ਪੰਜਾਬ 'ਚ ਆ ਕੇ ਸਾਡੀ ਪ੍ਰਾਹੁਣਾਚਾਰੀ ਦਾ ਆਨੰਦ ਮਾਣਦੇ ਹਨ। ਇਹ ਪ੍ਰਵਾਸੀ ਪੰਛੀ ਜਿਸ ਰਸਤੇ ਪ੍ਰਵਾਸ ਕਰਦੇ ਹਨ ਉਹਨਾਂ ਨੂੰ ਤਰਜੀਹੀ ਰਸਤੇ ਕਿਹਾ ਜਾਂਦਾ ਹੈ ਜਾਂ ਇੰਗਲਿਸ਼ 'ਚ ਫਲਾਈਵੇ ਦਾ ਨਾਮ ਦਿੱਤਾ ਜਾਂਦਾ ਹੈ। ਇਹ ਪੰਛੀ ਆਪਣੇ ਦਿਮਾਗ ਵਿੱਚ ਪਹਾੜ, ਸਮੁੰਦਰੀ ਕੰਢਿਆਂ ਅਤੇ ਕਈ ਵਾਰ ਦਰਿਆਵਾਂ ਨੂੰ ਮੁੱਖ ਰੱਖ ਕੇ ਆਪਣਾ ਰਸਤਾ ਆਪਣੇ ਦਿਮਾਗ ਵਿੱਚ ਬਣਾ ਲੈਂਦੇ ਹਨ, ਫਿਰ ਉਸ ਰਸਤੇ ਅਨੁਸਾਰ ਉਡਾਰੀਆਂ ਮਾਰਦੇ ਹਨ। ਕੁੰਜਾਂ ਸਮੇਤ ਵੱਡੀ ਗਿਣਤੀ ਪ੍ਰਵਾਸੀ ਪੰਛੀ 5,000 to 8,000 ਮੀਟਰ ਤੱਕ ਦੀ ਉਚਾਈ 'ਤੇ ਉੱਡਦੇ ਹੋਏ ਹਿਮਾਲਿਆ ਪਰਬਤ ਨੂੰ ਪਾਰ ਕਰਕੇ ਅਨੇਕਾਂ ਉਕੜਾਂ ਝੱਲਦਿਆਂ ਪੰਜਾਬ 'ਚ ਆਉਂਦੇ ਹਨ।

ਇੱਕ ਆਪਾਂ ਇਹੋ ਜਿਹੀ ਉਦਾਹਰਣ ਦਿੰਦੇ ਹਾਂ ਇੱਕ ਅਜਿਹੇ ਪੰਛੀ ਦੀ ਜਿਹੜੇ ਕਿ ਜਿਹਦੇ ਬਾਰੇ ਆਪਾਂ ਸੋਚ ਕੇ ਵੀ ਹੈਰਾਨ ਹੋ ਜਾਂਦੇ ਹਾਂ, ਜਿਵੇਂ ਕਿ ਆਰਟਿਕ ਟਰਨ। ਇਹ ਛੋਟਾ ਜਿਹਾ ਪੰਛੀ ਆ ਜਿਹੜਾ ਕਿ ਆਰਟਿਕ ਤੋਂ ਲੈ ਕੇ ਅੰਟਾਰਟਿਕ ਤੱਕ ਸਫ਼ਰ ਕਰਦਾ ਹੈ। ਸੋ ਇਹ ਜਦੋਂ ਬਹੁਤ ਠੰਡ ਪੈਣ ਲੱਗ ਜਾਂਦੀ ਹੈ ਤਾਂ ਆਰਟਿਕ ਤੋਂ ਅੰਟਾਰਟਿਕ ਵੱਲ ਜਾਂਦਾ ਹੈ ਤਾਂ 17,000 ਕਿਲੋਮੀਟਰ ਇੱਕ ਪਾਸੇ ਵੱਲੋਂ ਜਾ ਕੇ ਅੰਟਾਰਟਿਕ ਪਹੁੰਚਦਾ ਹੈ ਅਤੇ ਜਦੋਂ ਸਪਰਿੰਗ ਸੀਜ਼ਨ ਹੁੰਦਾ ਹੈ ਤਾਂ ਵਾਪਸ ਆਰਟਿਕ ਵੱਲ ਫਿਰ 17,000 ਕਿਲੋਮੀਟਰ ਸਫ਼ਰ ਤੈਅ ਕਰਕੇ ਆਉਂਦਾ ਹੈ। ਇਹ ਕਿੰਨੀ ਅਚੰਭੇ ਵਾਲੀ ਗੱਲ ਹੈ, ਇੱਕ ਛੋਟਾ ਜਿਹਾ ਜੀਵ, ਇੱਕ ਛੋਟਾ ਜਿਹਾ ਪੰਛੀ ਇੰਨੀ ਲੰਬੀ ਯਾਤਰਾ 'ਤੇ, ਅਤੇ ਉਹ ਹਰ ਸਾਲ ਉਹ ਕਰਦਾ ਹੈ ਇਹ ਯਾਤਰਾ।

ਪ੍ਰਵਾਸੀ ਵਿਵਹਾਰ ਨੂੰ ਸ਼ੁਰੂ ਕਰਨ ਵਾਲੇ ਢੰਗ ਵੱਖੋ ਵੱਖਰੇ ਹੁੰਦੇ ਨੇ ਤੇ ਹਮੇਸ਼ਾ ਪੂਰੀ ਤਰ੍ਹਾਂ ਸਮਝੇ ਨਹੀਂ ਜਾਂਦੇ। ਦਿਨ ਦੀ ਲੰਬਾਈ, ਹੇਠਲੇ ਤਾਪਮਾਨ, ਭੋਜਨ ਸਪਲਾਈ ਵਿੱਚ ਤਬਦੀਲੀਆਂ ਤੇ ਜੈਨੇਟਿਕ ਪ੍ਰਵਿਰਤੀ ਵਿੱਚ ਤਬਦੀਲੀਆਂ ਦੇ ਸੁਮੇਲ ਨਾਲ ਮਾਈਗ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਸਦੀਆਂ ਤੋਂ ਜਿਨ੍ਹਾਂ ਲੋਕਾਂ ਨੇ ਪਿੰਜਰੇ ਦੇ ਪੰਛੀਆਂ ਨੂੰ ਰੱਖਿਆ ਹੈ, ਉਹਨਾਂ ਨੇ ਦੇਖਿਆ ਹੈ ਕਿ ਪ੍ਰਵਾਸੀ ਪ੍ਰਜਾਤੀਆਂ ਹਰ ਬਸੰਤ ਤੇ ਪਤਝੜ ਵਿੱਚ ਬੇਚੈਨੀ ਦੇ ਦੌਰ ਵਿੱਚੋਂ ਲੰਘਦੀਆਂ ਨੇ, ਵਾਰ ਵਾਰ ਆਪਣੇ ਪਿੰਜਰੇ ਦੇ ਇੱਕ ਪਾਸੇ ਵੱਲ ਉੱਡਦੀਆਂ ਨੇ। ਜਰਮਨ ਵਿਵਹਾਰ ਵਿਗਿਆਨੀਆਂ ਨੇ ਇਸ ਵਿਵਹਾਰ ਨੂੰ ਜ਼ੂਗੁਨ ਰੂਹੇ ਦਾ ਨਾਮ ਦਿੱਤਾ ਹੈ, ਜਿਸ ਦਾ ਅਰਥ ਹੈ ਪ੍ਰਵਾਸੀ ਬੇਚੈਨੀ। ਪੰਛੀਆਂ ਦੀਆਂ ਵੱਖੋ ਵੱਖ ਕਿਸਮਾਂ ਤੇ ਇੱਕੋ ਸਪੀਸੀਜ਼ ਦੇ ਅੰਦਰ ਆਬਾਦੀ ਦੇ ਹਿੱਸੇ ਵੀ ਵੱਖ ਵੱਖ ਪ੍ਰਵਾਸੀ ਪੈਟਰਨਾਂ ਦੀ ਪਾਲਣਾ ਕਰ ਸਕਦੇ ਨੇ। ਪ੍ਰਵਾਸ ਕਰਨ ਵਾਲੇ ਪੰਛੀ ਆਪਣੀ ਸਾਲਾਨਾ ਯਾਤਰਾ ਵਿੱਚ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਸਕਦੇ ਨੇ। ਅਕਸਰ ਥੋੜੇ ਜਿਹੇ ਭਟਕਣ ਦੇ ਨਾਲ ਪਹਿਲੇ ਸਾਲ ਦੇ ਪੰਛੀ ਅਕਸਰ ਆਪਣਾ ਪਹਿਲਾ ਪ੍ਰਵਾਸ ਆਪਣੇ ਆਪ ਕਰਦੇ ਨੇ। ਕਿਸੇ ਤਰ੍ਹਾਂ ਉਹ ਆਪਣਾ ਸਰਦੀਆਂ ਦਾ ਘਰ ਲੱਭ ਸਕਦੇ ਨੇ, ਭਾਵੇਂ ਕਿ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ, ਤੇ ਅਗਲੇ ਬਸੰਤ ਨੂੰ ਵਾਪਸ ਆ ਸਕਦੇ ਨੇ ਜਿੱਥੇ ਉਹ ਪੈਦਾ ਹੋਏ ਸਨ।

ਪ੍ਰੋਫੈਸ਼ਨਲ ਹੁਨਰਾਂ ਦੇ ਭੇਦ ਪੂਰੀ ਤਰ੍ਹਾਂ ਨਹੀਂ ਸਮਝੇ ਜਾਂਦੇ ਨੇ ਅੰਸ਼ਕ ਤੌਰ ਤੇ, ਕਿਉਂਕਿ ਜਦੋਂ ਉਹ ਨੈਵੀਗੇਟ ਕਰਦੇ ਨੇ ਤਾਂ ਪੰਛੀ ਕਈ ਤਰ੍ਹਾਂ ਦੀਆਂ ਇੰਦਰੀਆਂ ਨੂੰ ਜੋੜਦੇ ਨੇ। ਪੰਛੀ ਸੂਰਜ, ਤਾਰਿਆਂ ਤੋਂ ਤੇ ਧਰਤੀ ਦੇ ਚੁੰਬਕੀ ਖੇਤਰ ਨੂੰ ਮਹਿਸੂਸ ਕਰਕੇ ਕੰਪਾਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਉਹ ਡੁੱਬਦੇ ਸੂਰਜ ਦੀ ਸਥਿਤੀ ਤੇ ਦਿਨ ਦੇ ਦੌਰਾਨ ਦੇਖੇ ਗਏ ਸਥਾਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਦੇ ਨੇ। ਇਸ ਗੱਲ ਦਾ ਸਬੂਤ ਵੀ ਹੈ ਕਿ ਗੰਧ ਦੀ ਭਾਵਨਾ ਇੱਕ ਭੂਮਿਕਾ ਨਿਭਾਉਂਦੀ ਹੈ, ਘੱਟੋ ਘੱਟ ਕਬੂਤਰਾਂ ਨੂੰ ਘਰ ਕਰਨ ਲਈ। ਕੁਝ ਸਪੀਸੀਸ, ਖਾਸ ਤੌਰ ਤੇ ਵਾਟਰਫਾਲ ਤੇ ਕ੍ਰੇਨ, ਆਪਣੇ ਸਾਲਾਨਾ ਪ੍ਰਵਾਸ ਤੇ ਤਰਜੀਹੀ ਮਾਰਗਾਂ ਦੀ ਪਾਲਣਾ ਕਰਦੇ ਨੇ। ਇਹ ਰਸਤੇ ਅਕਸਰ ਮਹੱਤਵਪੂਰਨ ਰੁਕਣ ਵਾਲੇ ਸਥਾਨਾਂ ਨਾਲ ਸੰਬੰਧਿਤ ਹੁੰਦੇ ਨੇ, ਜੋ ਪੰਛੀਆਂ ਦੇ ਬਚਾਅ ਲਈ ਜ਼ਰੂਰੀ ਭੋਜਨ ਸਪਲਾਈ ਪ੍ਰਦਾਨ ਕਰਦੇ ਨੇ। ਛੋਟੇ ਪੰਛੀ ਲੈਂਡਸਕੇਪ ਵਿੱਚ ਵਿਆਪਕ ਮੋਰਚਿਆਂ ਵਿੱਚ ਪ੍ਰਵਾਸ ਕਰਦੇ ਨੇ। ਈ-ਬਰਡ ਡੇਟਾ ਦੀ ਵਰਤੋਂ ਕਰਦੇ ਹੋਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਛੋਟੇ ਪੰਛੀ ਬਸੰਤ ਤੇ ਪਤਝੜ ਵਿੱਚ ਮੌਸਮ ਤੇ ਭੋਜਨ ਵਿੱਚ ਮੌਸਮੀ ਪੈਟਰਨਾਂ ਦਾ ਲਾਭ ਲੈਣ ਲਈ ਵੱਖੋ ਵੱਖਰੇ ਰਸਤੇ ਲੈਂਦੇ ਨੇ। ਹੁਣ ਪ੍ਰਵਾਸ ਦੇ ਖਤਰਿਆਂ ਦੀ ਗੱਲ ਕਰੀਏ। ਕਈ ਹਜ਼ਾਰ ਮੀਲ ਦੀ ਦੂਰੀ ਤੱਕ ਚੱਲਣ ਵਾਲੀ ਯਾਤਰਾ ਨੂੰ ਲੈਣਾ ਇੱਕ ਖਤਰਨਾਕ ਤੇ ਔਖਾ ਕੰਮ ਹੈ। ਇੱਕ ਅਜਿਹਾ ਯਤਨ ਹੈ ਜੋ ਪੰਛੀਆਂ ਦੀਆਂ ਸਰੀਰਕ

0: ਤੇ ਮਾਨਸਿਕ ਸਮਰਥਾਵਾਂ ਦੀ ਪਰਖ ਕਰਦਾ ਹੈ। ਯਾਤਰਾ ਦਾ ਸਰੀਰਕ ਤਣਾਅ, ਰਸਤੇ ਵਿੱਚ ਢੁਕਵੀਂ ਭੋਜਨ ਸਪਲਾਈ ਦੀ ਘਾਟ, ਖਰਾਬ ਮੌਸਮ ਤੇ ਸ਼ਿਕਾਰੀਆਂ ਦੇ ਵੱਧੇ ਸੰਪਰਕ ਨੇ ਯਾਤਰਾ ਦੇ ਖਤਰਿਆਂ ਵਿੱਚ ਵਾਧਾ ਕੀਤਾ ਹੈ। ਹਾਲ ਹੀ ਦੇ ਦਹਾਕਿਆਂ ਵਿੱਚ ਲੰਬੇ ਸਮੇਂ ਤੋਂ ਦੂਰ ਰਹਿਣ ਵਾਲੇ ਪ੍ਰਵਾਸੀਆਂ ਨੂੰ ਸੰਚਾਰ ਟਾਵਰਾਂ ਤੇ ਉੱਚੀਆਂ ਇਮਾਰਤਾਂ ਤੋਂ ਵੱਧ ਰਹੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੀਆਂ ਕਿਸਮਾਂ ਉੱਚੀਆਂ ਇਮਾਰਤਾਂ ਦੀਆਂ ਲਾਈਟਾਂ ਵੱਲ ਆਕਰਸ਼ਿਤ ਹੁੰਦੀਆਂ ਨੇ ਤੇ ਢਾਂਚਿਆਂ ਨਾਲ ਟਕਰਾਉਣ ਵਿੱਚ ਹਰ ਸਾਲ ਲੱਖਾਂ ਲੋਕ ਮਾਰੇ ਜਾਂਦੇ ਨੇ।
1: ਕਈ ਸਾਲ ਪਹਿਲਾਂ ਜਦੋਂ ਅਮਰੀਕਾ ਨੇ ਮਨਾਮੋਹੀ ਬੰਬਾਰੀ ਕਰਕੇ ਅਫਗਾਨਿਸਤਾਨ ਨੂੰ ਢਹਿ ਢੇਰੀ ਕੀਤਾ ਸੀ ਤਾਂ ਅਫਗਾਨਿਸਤਾਨ ਦੀ ਆਬੋ ਹਵਾ ਵਿੱਚ ਲੰਮਾ ਸਮਾਂ ਬਰੂਦ ਦੀ ਮੁਸ਼ਕ ਸਾਈ ਰਹੀ ਸੀ। ਇਸ ਕਰਕੇ ਪੰਜਾਬ 'ਚ ਪੂਰਾ ਇੱਕ ਦਹਾਕਾ ਸਾਈਬੇਰੀਏ ਦੀਆਂ ਕੁੰਜਾਂ ਅਤੇ ਹੋਰ ਅਨੇਕਾਂ ਕਿਸਮ ਦੇ ਪ੍ਰਵਾਸੀ ਪੰਛੀ ਨਹੀਂ ਆਏ ਜਾਂ ਬਹੁਤ ਘੱਟ ਆਏ, ਪਰ ਹੁਣ ਮੌਸਮ ਸਾਫ਼ ਸੁਥਰਾ ਹੋਣ ਕਰਕੇ ਇਹਨਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ। ਪਰ ਹੁਣ ਜੋ ਮੰਦੀ ਖ਼ਬਰ ਆਈ ਹੈ ਕਿ ਰਾਜਸਥਾਨ ਦੇ ਭਰਤਪੁਰ ਝੀਲ 'ਚ ਹਜ਼ਾਰਾਂ ਪ੍ਰਵਾਸੀ ਪੰਛੀ ਮਾਰੇ ਗਏ ਹਨ, ਇਸ ਦਾ ਕਾਰਨ ਪ੍ਰਦੂਸ਼ਣ ਹੀ ਮੰਨਿਆ ਜਾ ਸਕਦਾ ਹੈ। ਪੰਜਾਬ ਵਿੱਚ ਪ੍ਰਵਾਸੀ ਪੰਛੀ ਅਕਸਰ ਬਾਜ਼ ਅਤੇ ਸ਼ਿਕਰੇ ਵਰਗੇ ਪੰਛੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਕਈ ਵਾਰ ਮੌਸਮ ਦੀ ਖਰਾਬੀ ਦਾ ਸ਼ਿਕਾਰ ਹੋ ਜਾਂਦੇ ਹਨ। ਪੰਜਾਬੀਆਂ ਦਾ ਪੰਛੀਆਂ ਨਾਲ ਮੋਹ ਬਹੁਤ ਪਿਆਰਾ ਹੈ। ਤੁਸੀਂ ਦੇਖਿਆ ਹੋਊਗਾ ਹਰ ਘਰ 'ਚ ਤਕਰੀਬਨ ਪਹਿਲਾਂ ਚਿੜੀਆਂ ਰਹਿਣ ਬਸੇਰਾ ਬਣਾ ਲੈਂਦੀਆਂ ਸਨ, ਕਈ ਲੋਕ ਤੋਤੇ ਅਤੇ ਤਿੱਤਰਾਂ ਨੂੰ ਘਰੇ ਰੱਖਦੇ ਸਨ। ਹੁਣ ਪ੍ਰਵਾਸੀ ਪੰਛੀ ਸਰਦੀਆਂ ਦੇ ਰੁੱਤੇ ਵੱਖ ਵੱਖ ਥਾਵਾਂ 'ਤੇ ਲੋਕਾਂ ਨੂੰ ਦਿਖਾਈ ਦਿੰਦੇ, ਲੋਕ ਬੜੇ ਖੁਸ਼ ਹੁੰਦੇ ਇਹਨਾਂ ਦੀਆਂ ਉਡਾਰੀਆਂ ਦੇਖ ਕੇ। ਇੱਕ ਜਲ ਸਿੰਘੀ ਨਾਮ ਦਾ ਪ੍ਰਵਾਸੀ ਪੰਛੀ ਹੈ, ਉਹਨੂੰ ਹੁਸਨ ਪਰੀ ਕਿਹਾ ਜਾਂਦਾ ਹੈ। ਜਲ ਸਿੰਘੀ ਪੰਛੀ ਇੰਨਾ ਸੋਹਣਾ ਸੁਨੱਖਾ ਹੁੰਦਾ ਹੈ ਕਿ ਪੰਛੀ ਆਪਣੇ ਹੁਸਨ ਨਾਲ ਹੀ ਵੇਖਣ ਵਾਲਿਆਂ ਦੀ ਅੱਖਾਂ ਝੰਡਿਆ ਦਿੰਦਾ ਹੈ। ਇਸ ਪੰਛੀ ਦੀ ਕੋਇਲ ਵਰਗੀ ਸੁਰੀਲੀ ਆਵਾਜ਼ ਸੋਹਣੇ ਤੇ ਸੁਹਾਗੇ ਦਾ ਕੰਮ ਕਰਦੀ ਹੈ। ਪ੍ਰਵਾਸੀ ਪੰਛੀ ਹੈ ਨਾ, ਇਹ ਹਿਮਾਲਿਆ ਪਰਬਤ ਨੂੰ ਵੀ ਪਾਰ ਕਰਕੇ ਆਪਣੇ ਪੰਜਾਬ 'ਚ ਤੇ ਭਾਰਤ ਦੇ ਵੱਖ ਵੱਖ ਇਲਾਕਿਆਂ 'ਚ ਆ ਜਾਂਦੇ ਹੈ। ਸਾਈਬੇਰੀਆ ਤੋਂ ਜਿਹੜੀਆਂ ਠੰਡੀਆਂ ਹਵਾਵਾਂ ਆਉਂਦੀਆਂ, ਬਰਫੀਲੀਆਂ ਹਵਾਵਾਂ, ਉਹਨਾਂ ਨੂੰ ਤਾਂ ਹਿਮਾਲਿਆ ਪਰਬਤ ਰੋਕ ਲੈਂਦਾ। ਆਪਾਂ ਬੱਚੇ ਰਹਿੰਦੇ ਹਾਂ ਉੱਤਰੀ ਭਾਰਤ ਦੇ ਲੋਕ ਉਹਨਾਂ ਹਵਾਵਾਂ ਤੋਂ, ਪਰ ਪੰਛੀਆਂ ਨੂੰ ਹਿਮਾਲਿਆ ਪਰਬਤ ਵੀ ਨਹੀਂ ਹਿੱਕੜਾ ਕੇ ਰੋਕ ਨਹੀਂ ਸਕਦਾ। ਇਹ ਹਿਮਾਲਿਆ ਪਰਬਤ ਨੂੰ ਵੀ ਉੱਚੀ ਉਚਾਈ 'ਚ ਉੱਡ ਕੇ ਸਾਡੇ ਇੱਥੇ ਪੰਜਾਬ 'ਚ ਆਉਂਦੇ ਆ, ਪੰਜਾਬੀਆਂ ਦੀ ਪ੍ਰਾਹੁਣਾ ਚਾਰਨੇ ਜੀ ਦਾ ਆਨੰਦ ਮਾਣਦੇ ਆ, ਚਾਰ ਮਹੀਨੇ ਇੱਥੇ ਰਹਿੰਦੇ ਆ ਤੇ ਫਿਰ ਮੁੜ ਆਪਣੇ ਵਤਨ ਨੂੰ ਚਲੇ ਜਾਂਦੇ ਆ। ਇਹ ਜਿਹੜੇ ਪ੍ਰਵਾਸੀ ਪੰਛੀ ਆ ਨਾ, ਇੱਕ ਲੈਬੱਧ ਉਡਾਣ ਭਰਦੇ ਨੇ, ਇੱਦਾਂ ਇੱਕੋ ਸਮੇਂ ਇਹ ਲੈਬੱਧ ਤਰੀਕੇ ਨਾਲ ਇੱਕੋ ਸਮੇਂ ਖੰਭ ਹਿਲਾਉਂਦੇ ਨੇ, ਤਾਂ ਕਿ ਇਹਨਾਂ ਦਾ ਜ਼ੋਰ ਬਹੁਤ ਘੱਟ ਲੱਗਦਾ ਹੈ। ਤੁਸੀਂ ਦੇਖਿਆ ਹੋਊਗਾ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਅਸਮਾਨ 'ਤੇ ਬਹੁਤ ਉੱਚਾਈ 'ਤੇ ਚਿੱਟੇ ਚਿੱਟੇ ਅਤੇ ਰੰਗ ਬਿਰੰਗੇ ਰੰਗਾਂ ਦੇ ਪੰਛੀ ਉੱਡਦੇ ਦਿਖਾਈ ਦਿੰਦੇ ਆ ਸਾਨੂੰ। ਉਡਾਰੀ ਮਾਰਦੇ ਕਿੰਨੇ ਸੋਹਣੇ ਲੱਗਦੇ, ਲੈਬੱਧ ਤਰੀਕੇ ਨਾਲ ਇੱਕੋ ਪਾਸੇ ਜਾ ਰਹੇ ਹੁੰਦੇ ਨੇ। ਇਹ ਇਹਨਾਂ ਦਾ ਪ੍ਰਵਾਸ ਨਾ ਹੀ ਅੱਜ ਕੱਲ੍ਹ ਨਹੀਂ ਸ਼ੁਰੂ ਹੋਇਆ, ਇਹ ਤਾਂ ਜਦੋਂ ਮੁੱਢ ਕਦੀਬ ਤੋਂ ਦੁਨੀਆ ਵਸੀ ਆ ਉਦੋਂ ਤੋਂ ਜਾਰੀ ਹੈ, ਅੱਗੇ ਆਉਣ ਵਾਲੀਆਂ ਸਦੀਆਂ 'ਚ ਵੀ ਜਾਰੀ ਰਹਿਣਾ ਹੈ। ਪ੍ਰਵਾਸ ਕਰਨਾ ਇਹਨਾਂ ਪ੍ਰਵਾਸੀ ਪੰਛੀਆਂ ਦੀ ਤਕਦੀਰ ਹੈ, ਤਦਵੀਰ ਹੈ, ਇਹਨਾਂ ਪ੍ਰਵਾਸੀ ਪੰਛੀਆਂ ਤਾਂ ਹੁੰਦੀਆਂ ਹੀ ਨਹੀਂ। ਜਿਹੜੇ ਆਪਣੇ ਪੰਜਾਬ ਦੇ ਦੇਸੀ ਪੰਛੀ ਆ ਨਾ, ਜਿਵੇਂ ਮੋਰ ਹੋਏ, ਘੁੱਗੀਆਂ ਹੋਈਆਂ, ਚਿੜੀਆਂ ਹੋਈਆਂ, ਇਹਨਾਂ ਲਈ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਠੰਡ ਹੁੰਦੇ ਹੀ ਇਹ ਪ੍ਰਵਾਸੀ ਪੰਛੀ ਵੱਖ ਵੱਖ ਤਰ੍ਹਾਂ ਦੇ ਕਿਹੜੇ ਪਾਸੇ ਆ ਜਾਂਦੇ ਆ। ਇਸ ਲਈ ਤਾਂ ਪੰਜਾਬੀ ਲੋਕ ਗੀਤਾਂ 'ਚ ਇਹਨਾਂ ਦਾ ਵਰਣਨ ਮਿਲਦਾ ਵੀ ਮੋਰ ਪੁਛਿੰਦੇ ਕੁੰਜਾਂ ਕੋਲੋਂ, ਤੁਸਾਂ ਨਿੱਤ ਪ੍ਰਦੇਸ਼ ਤਿਆਰੀ, ਜਾਂ ਤਾਂ ਤੁਹਾਡਾ ਵਤਨ ਕੁਜੱਜੜਾ, ਜਾਂ ਤੁਹਾਡੀ ਲਾਗੀ ਕਿਸੇ ਨਾਲ ਜਾਰੀ, ਬੱਚੇ ਛੋੜ ਪ੍ਰਦੇਸ਼ਨ ਹੋਈਓ, ਤੁਸਾਂ ਉਮਰ ਬਿਹਾਲੀ ਸਾਰੀ। ਫਿਰ ਉਹ ਕੁੰਜਾਂ ਜਵਾਬ ਦਿੰਦੀਆਂ ਨੇ ਵੀ ਇਹ ਤਾਂ ਧੁਰੋਂ ਲਿਖੀਆਂ ਨੂੰ ਕੋਈ ਮੇੜ ਨਹੀਂ ਸਕਦਾ, ਸਭ ਦਾਤੇ ਚੋਗ ਖਿਲਾਰੀ। ਇਹ ਆਪਣੇ ਦੇਸੀ ਪੰਛੀਆਂ ਲਈ ਵੀ ਹੈਰਾਨੀ ਦਾ ਸਬੱਬ ਹੁੰਦਾ ਵੀ ਇੰਨੇ ਸਰਦੀਆਂ 'ਚ ਪ੍ਰਵਾਸੀ ਪੰਛੀ ਕਿਹੜੇ ਪਾਸਿਓਂ ਆ ਜਾਂਦੇ ਆ। ਪ੍ਰਵਾਸੀ ਪੰਛੀ ਅਤੇ ਦੇਸੀ ਪੰਛੀ ਰਲ ਮਿਲ ਕੇ ਇੰਨਾ ਸੰਗੀਤਮਈ ਮਾਹੌਲ ਪੈਦਾ ਕਰਦੇ ਆ। ਤੁਸੀਂ ਹਰੀਕੇ ਪੱਤਣ ਝੀਲ 'ਤੇ ਜਾਂ ਸੁਖਨਾ ਝੀਲ ਚੰਡੀਗੜ੍ਹ ਜਾ ਕੇ ਵੇਖੋ, ਇੰਨਾ ਆਨੰਦ ਆਉਂਦਾ ਇਹਨਾਂ ਪੰਛੀਆਂ ਦੇਖ ਕੇ ਕਿ ਮੈਂ ਤਾਂ ਇਹ ਕਹਿੰਦਾ ਜੀ ਇਹਨਾਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ। ਆਪਣੇ ਪ੍ਰਾਹੁਣੇ ਨੇ ਇਹ ਪ੍ਰਾਹੁਣਾਚਾਰੀ ਦਾ ਆਨੰਦ ਮਾਣ ਕੇ ਚਲੇ ਜਾਂਦੇ ਆ, ਆਪਾਂ ਨੂੰ ਕੁਝ ਕਹਿੰਦੇ ਨਹੀਂ, ਸਗੋਂ ਆਪਣੇ ਤਾਂ ਵਾਤਾਵਰਨ 'ਚ ਇਹ ਸਫਾਈ ਕਰਦੇ ਆ, ਕਿਉਂਕਿ ਜਿਹੜੇ ਜ਼ਹਿਰੀਲੇ ਜੀਵ ਜੰਤੂਆਂ ਨੂੰ ਖਾ ਜਾਂਦੇ ਆ ਜਾਂ ਹੋਰ ਵੀ ਇਹਨਾਂ ਦਾ ਚੋਗਾ ਹੁੰਦਾ, ਉਹਨਾਂ ਵਾਤਾਵਰਨ 'ਚ ਸਫਾਈ ਤਾਂ ਹੁੰਦੀ ਆ ਨਾ। ਇਹ ਆਪਣੇ ਪੰਜਾਬੀਆਂ ਦਾ ਬਹੁਤ ਵੱਡਾ ਫਾਇਦਾ ਕਰਦੇ ਆ।

ਬਹੁਤ ਸਾਰੀਆਂ ਪੰਛੀਆਂ ਦੀਆਂ ਪ੍ਰਜਾਤੀਆਂ 400 ਮੀਟਰ ਜਿਹੜਾ ਹੈਗਾ ਸੀ ਲੈਵਲ ਤੋਂ ਉੱਚਾ ਉੱਡਦੀਆਂ ਨੇ। ਕੁਝ ਪੰਛੀ ਅਜਿਹੇ ਨੇ ਜਿਹੜੇ ਕਿ 900 ਮੀਟਰ ਅਬਵ ਗਰਾਊਂਡ ਵੀ ਉੱਡਦੇ ਨੇ। ਆਪਾਂ ਨੂੰ ਸਾਰਿਆਂ ਨੂੰ ਆਪਾਂ ਸਰ ਐਡਮੰਡ ਹੈਲਰੀ ਨੂੰ ਜਾਣਦੇ ਹਾਂ, ਜਿਨ੍ਹਾਂ ਕਿ ਮਾਊਂਟ ਐਵਰੈਸਟ ਫਤਿਹ ਕੀਤਾ ਸੀ। ਉਹਨਾਂ ਨੇ ਵੀ ਆਪਣੇ ਇੱਕ ਰਿਕਾਰਡ 'ਚ ਲਿਖਿਆ ਸੀ ਕਿ ਜਦੋਂ ਉਹ 8500 ਮੀਟਰ ਦੀ ਉਚਾਈ 'ਤੇ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ

0: ਇੰਨੀ ਉਚਾਈ ਤੇ ਜਿੱਥੇ ਕਿ ਆਕਸੀਜਨ ਦੀ ਮਾਤਰਾ ਇੱਕ ਤਿਹਾਈ ਰਹਿ ਜਾਂਦੀ ਹੈ ਨਾਰਮਲ ਨਾਲੋਂ, ਉੱਥੇ ਵੀ ਪੰਛੀਆਂ ਦਾ ਉਹਨਾਂ ਨੂੰ ਸਮੂਹ ਮਿਲਿਆ। ਸੋ ਉਹ ਮਾਈਗ੍ਰੇਟਰੀ ਪੰਛੀ ਜਿੱਥੇ ਕਿ ਬੰਦਾ ਸਿਲੰਡਰ ਲਾ ਕੇ ਸਾਹ ਲੈਂਦਾ ਉਹਨੂੰ ਰੇਰੀਫਾਈਡ ਏਅਰ ਕਹਿੰਦੇ ਆ, ਉਸ ਉਚਾਈ ਤੇ ਵੀ ਉਹਨਾਂ ਨੂੰ ਉਹ ਮਿਲੇ ਪੰਛੀ। ਸੋ 8500 ਮੀਟਰ ਦੀ ਉਚਾਈ ਤੇ ਇੱਕ ਆਪਣੇ ਆਪ ਦੇ ਵਿੱਚ ਹੀ ਗੱਲ ਹੈਗੀ ਆ। ਉਸੇ ਤਰ੍ਹਾਂ ਕੁਝ ਪੰਛੀ ਜਿਹੜੇ ਹੈਗੇ ਆ ਜਿਵੇਂ ਅਲਾਸਕਾ ਤੋਂ ਹਵਾਈ ਆਈਲੈਂਡ ਚਾਹੁੰਦੇ ਆ ਇੰਨਾ ਲੰਬਾ ਪੈਂਡਾ ਤੈਅ ਕਰਕੇ, ਪੰਜਾਬ ਸਰਕਾਰ ਨੇ ਜਾਂ ਕਹਿ ਲਓ ਕਿ ਸਾਡੇ ਜਿਹੜੇ ਵਾਈਲਡ ਲਾਈਫ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਉੱਥੇ ਰੱਖ ਰਖਾਵ ਇੰਨਾ ਵਧੀਆ ਕੀਤਾ ਹੋਇਆ ਕਿ ਉੱਥੇ ਹਰ ਸਾਲ ਬਹੁਤ ਪ੍ਰਜਾਤੀਆਂ ਦੇ ਪੰਛੀ ਆਉਂਦੇ ਨੇ। ਜਦੋਂ ਪੌਂਗ ਡੈਮ ਤੋਂ ਪਾਣੀ ਆਪਣਾ ਬਿਆਸ ਦਾ ਪਾਣੀ ਤਲਵਾੜੇ ਐਂਟਰ ਕਰਦਾ ਤੇ ਉਸ ਥਾਂ ਤੇ ਅਸੀਂ ਬਹੁਤ ਸਾਲ ਡਾਟਾ ਲੈ ਕੇ ਦੇਖਿਆ, ਬਹੁਤ ਸਾਰੇ ਮਾਈਗ੍ਰੇਟਰੀ ਬਰਡ ਸਾਨੂੰ ਉੱਥੇ ਮਿਲਦੇ ਆ। ਕੁਝ ਤਾਂ ਇਹੋ ਜਿਹੇ ਨੇ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਬਹੁਤ ਹਾਇਰ ਰੇਂਜਸ ਤੋਂ ਲੋਅਰ ਆ ਜਾਂਦੇ ਆ। ਉਹਨਾਂ 'ਚ ਕਈ ਬੁਲਬੁਲ ਦੀਆਂ ਪ੍ਰਜਾਤੀਆਂ ਵੀ ਨੇ ਜਦੋਂ ਕਿ ਆਪਾਂ ਕਹਿੰਦੇ ਹਾਂ ਨਾ ਕਲਾਈਮੇਟ ਚੇਂਜ ਹੋ ਰਿਹਾ, ਸੋ ਜੇ ਸਰਦੀ ਨੀਚੇ ਵੱਧਦਾ ਤਾਂ ਥੱਲੇ ਵੀ ਆ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਛੀ ਨੇ, ਰੋਪੜ ਵੈਟਲੈਂਡਸ ਹਰ ਸਾਲ ਆਉਂਦੇ ਨੇ, ਆਪਣੇ ਕਾਂਜਲੀ ਵੈਟਲੈਂਡਸ ਪਏ ਹੈਗੇ ਨੇ ਅਤੇ ਹਰੀਕੇ ਵੈਟਲੈਂਡ। ਸੋ ਸਰਕਾਰ ਹਰ ਸਾਲ ਉਹਨਾਂ ਦੇ ਬਾਰੇ ਜਿਹੜਾ ਹੈਗਾ ਐਨੂਅਲ ਸੈਂਸਸ ਕਰਦੀ ਆ ਤਾਂ ਕਿ ਇੱਕ ਰਿਕਾਰਡ ਰਹਿ ਸਕੇ ਕਿ ਕਿਹੜੀ ਪ੍ਰਜਾਤੀ ਕਿਹੜੀ ਸੰਖਿਆ ਦੇ ਵਿੱਚ ਉੱਥੇ ਆਈ ਆ ਔਰ ਉਹ ਕਿੰਨਾ ਚਿਰ ਉੱਥੇ ਰਹੀ ਆ। ਕਿਉਂਕਿ ਜਦੋਂ ਆਪਾਂ ਟੈਂਪਰੇਚਰ ਇਸ ਸਾਲ ਜਿਵੇਂ ਕਿ ਸਰਦੀ ਤੋਂ ਬਾਅਦ ਇੱਕਦਮ ਹੀ ਗਰਮੀ ਸ਼ੁਰੂ ਹੋ ਗਈ ਮਾਰਚ ਦੇ ਵਿੱਚ, ਸੋ ਜਦੋਂ ਇਮੀਡੀਏਟਲੀ ਇੱਦਾਂ ਟੈਂਪਰੇਚਰ 'ਚ ਵੇਰੀਏਸ਼ਨ ਆਉਂਦੀ ਆ ਤਾਂ ਜਿਹੜੇ ਟਰੂ ਮਾਈਗ੍ਰੇਟਰੀ ਸਪੀਸੀਜ਼ ਆ ਉਹ ਵਾਪਸ ਜਾਣ ਨੂੰ ਉਦੋਂ ਹੀ ਤਿਆਰੀ ਖਿੱਚ ਲੈਂਦੀਆਂ ਨੇ ਤਾਂ ਆਪਾਂ ਨੂੰ ਉਹਨਾਂ ਦੇ ਝੁੰਡ ਜਿਹੜੇ ਹੈਗੇ ਆ ਵਾਪਸੀ ਦੇ ਝੁੰਡ ਉਹਨਾਂ 'ਤੇ ਮਿਲਦੇ ਨੇ। ਆਮ ਤੌਰ 'ਤੇ ਜਦੋਂ ਇਹ ਆਪਣੇ ਇਹ ਉਡਾਨ ਭਰਦੇ ਨੇ ਕਾਫੀ ਉਚਾਈ 'ਤੇ ਭਰਦੇ ਨੇ ਤਾਂ ਕਿ ਜਿਹੜੇ ਲੈਂਡਮਾਰਕਸ ਨੇ ਜਾਂ ਕਿ ਸ਼ਹਿਰਾਂ ਦੇ ਧੂੰਏ ਤੋਂ ਦੂਰ ਤਾਂ ਕਿ ਉਹਨਾਂ ਨੂੰ ਇੱਦਾਂ ਦੀ ਕੋਈ ਡਿਸਟਰਬੈਂਸ ਨਾ ਹੋਵੇ। ਸੋ ਜਿਹੜੇ ਇਹ ਪੰਛੀਆਂ ਨੂੰ ਬਚਾਉਣ ਦੇ ਲਈ ਅਲੱਗ ਅਲੱਗ ਦੇਸ਼ਾਂ ਨੇ ਨੰਬਰ ਆਫ ਟ੍ਰੀਟੀਜ਼ ਵੀ ਸਾਈਨ ਕੀਤੀਆਂ ਨੇ, ਜਿਵੇਂ ਕਿ ਪੰਛੀਆਂ ਨੂੰ ਬਚਾਉਣ ਦੇ ਲਈ ਆਪਾਂ ਰਾਮਸਰ ਕਨਵੈਨਸ਼ਨ ਦੇ ਪਾੜੇ ਪੜ੍ਹਦੇ ਹਾਂ। ਸੋ ਬਹੁਤ ਸਾਰੀਆਂ ਰਾਮਸਰ ਸਾਈਟਸ ਨੇ ਇੰਡੀਆ ਦੇ ਵਿੱਚ, ਉਸੇ ਤਰ੍ਹਾਂ ਵੈਟਲੈਂਡਸ ਦੀ ਕੰਜ਼ਰਵੇਸ਼ਨ ਦੇ ਲਈ ਵੀ ਬਹੁਤ ਸਾਰੀਆਂ ਸਰਕਾਰਾਂ ਨੇ, ਕਿਉਂਕਿ ਇਹ ਮਾਈਗ੍ਰੇਟਰੀ ਬਰਡਸ ਇਹ ਨਹੀਂ ਦੇਖਦੇ ਮੇਰਾ ਮੁਲਕ ਮੁੱਕ ਗਿਆ, ਇਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੈਗੀ, ਉਹ ਕਿੰਨੇ ਦੇਸ਼ਾਂ ਤੋਂ ਉੱਡ ਕੇ ਉੱਥੇ ਪਹੁੰਚ ਜਾਂਦੇ ਨੇ, ਕਈ ਵਾਰ ਤਾਂ ਤਿੰਨ ਤਿੰਨ ਚਾਰ ਚਾਰ ਦੇਸ਼ ਉਹ ਰਾਹ 'ਚ ਪੈਂਦੇ ਨੇ। ਸੋ ਰਿੰਗਿੰਗ ਦੇ ਵਿੱਚ ਬਰਡਸ ਦੇ ਕਈ ਵਾਰੀ ਦੇਖਿਆ ਕਿ ਜਿਹੜੇ ਪੰਛੀ ਤੁਰ ਦੱਖਣ ਵੱਲ ਵੀ ਮਿਲੇ ਨੇ ਜਦੋਂ ਰਿੰਗਿੰਗ ਵਾਲੇ ਉਹ ਬਰਡਸ ਨੂੰ ਦੁਬਾਰਾ ਫੜਿਆ ਗਿਆ, ਕਈ ਵਾਰੀ ਤਾਂ ਕਾਬਲ ਕੰਧਾਰ ਤੋਂ ਵੀ ਅੱਗੇ ਮਿਲੇ ਨੇ। ਸੋ ਜਿਹੜਾ ਇਹ ਹੈਗਾ ਇਹਨਾਂ ਪੰਛੀਆਂ ਨੂੰ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਜਗ੍ਹਾ 'ਤੇ ਇਹਨਾਂ ਦੇ ਬਾਰੇ ਲੋਕਾਂ 'ਚ ਅਵੇਅਰਨੈਸ ਲਿਆ ਕੇ ਇਹਨਾਂ ਦੇ ਬਾਰੇ ਜਿਹੜੇ ਰੂਲ ਬਣਾਏ ਹੈਗੇ ਉਹਨਾਂ ਨੂੰ ਸਖਤੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਇੰਪਲੀਮੈਂਟ ਕਰਕੇ ਆਪਾਂ ਇਹਨਾਂ ਨੂੰ ਬਚਾ ਸਕਦੇ ਹੈਗੇ ਹਾਂ। ਔਰ ਇਸ ਤੋਂ ਇਲਾਵਾ ਜੇ ਆਪਾਂ ਆਪਣੇ ਆਸ ਪਾਸ ਇਹਨਾਂ ਪੰਛੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਵੱਡਾ ਯੋਗਦਾਨ ਤਾਂ ਇਹ ਹੈ ਕਿ ਸਾਡੇ ਜਲ ਸਰੋਤ ਸਾਫ਼ ਹੋਣੇ ਚਾਹੀਦੇ ਆ, ਤਾਂ ਕਿ ਜੇ ਉਹ ਸਵੱਛ ਹੋਣਗੇ ਤਾਂ ਹੀ ਉੱਥੇ ਹੋ ਸਕਦਾ ਕਿ ਇਹ ਪੰਛੀ ਆਉਣ। ਬਿਕੋਜ਼ ਜਿਹੜੀ ਪੋਲਿਊਸ਼ਨ ਹੈਗਾ ਜਾਂ ਉੱਥੇ ਦਲਦਲ ਦਾ ਹੋਣਾ, ਸਾਫ਼ ਪਾਣੀ ਦਾ ਨਾ ਹੋਣਾ, ਜਾਂ ਜਿਹੜੀਆਂ ਝਾੜੀਆਂ 'ਚੋਂ ਆ ਕੇ ਰਹਿੰਦੇ ਨੇ ਜਾਂ ਜਿਹੜੇ ਦਰੱਖਤਾਂ 'ਤੇ ਉਹ ਉੱਥੇ ਆ ਕੇ ਰਹਿੰਦੇ ਨੇ ਉਹਨਾਂ ਦਾ ਨਾ ਹੋਣਾ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸੋ ਜਿਹੜਾ ਉੱਥੇ ਵੈਜੀਟੇਸ਼ਨ ਉਹ ਦੀ ਬਹੁਤ ਲੋੜ ਹੈਗੀ ਆ। ਸੋ ਐਂਡ ਜਿਹੜਾ ਇਸ ਦੇ ਬਾਰੇ ਜਿਹੜੀ ਸਟੱਡੀ ਹੈਗੀ ਆ ਮਾਈਗ੍ਰੇਟਰੀ ਬਰਡਸ ਦੇ ਬਾਰੇ, ਬਹੁਤ ਅੱਛੀ ਬੁੱਕ ਹੈਗੀ ਆ ਸਲੀਮ ਅਲੀ ਜੀ ਨੇ ਲਿਖੀ ਹੋਈ ਜਿਹੜੀ ਹੈਗੀ, ਜਿਹਦੇ ਵਿੱਚ ਬੁੱਕ ਆਫ ਇੰਡੀਅਨ ਬਰਡਸ ਜਿਹੜੀ ਆਪਣੀ ਲਾਇਬ੍ਰੇਰੀਆਂ ਵਿੱਚ ਰੱਖਣੀ ਦੀ ਲੋੜ ਹੈ ਤਾਂ ਕਿ ਸਕੂਲ ਦੇ ਕਾਲਜਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋਵੇ। ਇਸ ਤੋਂ ਇਲਾਵਾ ਜਦੋਂ ਆਪਾਂ ਕੋਈ ਦਿਨ ਮਨਾਉਂਦੇ ਹਾਂ ਤਾਂ ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਡਿਫਰੈਂਟ ਸੈਮੀਨਾਰ ਸਿੰਪੋਜ਼ੀਆ ਦਾ ਲੈਕਚਰਸ ਦੇ ਨਾਲ ਆਪਾਂ ਉਹਦੀ ਲੋਕਾਂ 'ਚ ਮੋਰ ਅਵੇਅਰਨੈਸ ਲਿਆ ਸਕਦੇ ਹਾਂ।
1: ਕਾਲੀ ਪੂੰਛ ਵਾਲਾ ਗੋਡਵੇਟ ਲਿਮੋਸਾ ਇੱਕ ਵੱਡਾ ਲੰਬੀਆਂ ਲੱਤਾਂ ਵਾਲਾ ਲੰਬੇ ਬਿੱਲ ਵਾਲਾ ਕਿਨਾਰੇ ਵਾਲਾ ਪੰਛੀ ਹੈ ਜਿਸ ਦਾ ਵਰਣਨ ਪਹਿਲੀ ਵਾਰ 1758 ਵਿੱਚ ਕਾਲ ਇਨੀਅਸ ਦੁਆਰਾ ਕੀਤਾ ਗਿਆ ਸੀ। ਹਰੀਕੇ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਭਾਰਤ ਦੀ ਸਭ ਤੋਂ ਮਹੱਤਵਪੂਰਨ ਨਮੀ ਵਾਲੀ ਧਰਤੀ ਹੈ। ਫਿਰੋਜ਼ਪੁਰ ਤੇ ਅੰਮ੍ਰਿਤਸਰ ਦੀ ਸਰਹੱਦ ਤੇ ਦਰਿਆ ਬਿਆਸ ਦੇ ਸਤਲੁਜ ਸੰਗਮ ਤੇ ਸਥਿਤ ਇਹ ਪਾਵਨ ਸਥਾਨ ਲਗਭਗ 86 ਵਰਗ ਕਿਲੋਮੀਟਰ ਦੇ ਖੇਤਰ ਨੂੰ ਘੇਰਦਾ ਹੈ। ਇਸ ਖੇਤਰ ਨੂੰ 1999 ਵਿੱਚ ਜੰਗਲੀ ਜੀਵ ਸੈਂਚੁਰੀ ਵਜੋਂ ਘੋਸ਼ਿਤ ਕੀਤਾ ਗਿਆ ਸੀ ਤੇ ਅੰਤਰਰਾਸ਼ਟਰੀ ਕੱਦ ਦੇ ਇੱਕ ਵੈਟਲੈਂਡ ਵਜੋਂ ਇਸ ਦੀ ਮਹੱਤਤਾ ਦੇ ਕਾਰਨ ਇਸ ਨੂੰ 1990 ਵਿੱਚ UNDP ਦੇ ਅਧੀਨ ਅੰਤਰਰਾਸ਼ਟਰੀ ਬਾਡੀ ਆਫ ਵੈਟਲੈਂਡ ਦੁਆਰਾ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ। ਇਹ ਸੈਂਚੁਰੀ ਪੰਛੀਆਂ ਦੀ ਨਿਗਰਾਨੀ ਕਰਨ ਵਾਲਾ ਫਿਰਦੌਸ ਹੈ ਤੇ ਸਰਦੀਆਂ ਦੇ ਦੌਰਾਨ ਹਜ਼ਾਰਾਂ ਪ੍ਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦਾ ਹੈ। ਕੁਝ ਸਾਇਬੇਰੀਆ ਤੇ ਆਰਕਟਿਕ ਤੋਂ ਦੂਰੋਂ ਆਉਂਦੇ ਨੇ। ਇਹ ਵੱਡੀ ਗਿਣਤੀ ਵਿੱਚ ਵਸਨੀਕ ਤੇ ਪ੍ਰਵਾਸੀ ਪੰਛੀਆਂ ਦੀ ਪਨਾਹਗਾਹ ਹੈ। ਸਿਖਰ ਪ੍ਰਵਾਸੀ ਸੀਜ਼ਨ ਦੌਰਾਨ ਇੱਥੇ ਲਗਭਗ 45,000 ਬਤਕਾਂ ਦਰਜ ਕੀਤੀਆਂ ਗਈਆਂ ਨੇ। ਸਰਦੀਆਂ ਵਿੱਚ

ਸ਼ਾਹ ਵੇਲਰ ਤੇ ਬ੍ਰਾਹਮਣੀ ਤੇ ਬਾਹਮਣੀ ਬਤਕਾਂ ਆਮ ਤੌਰ ਤੇ ਵੇਖੀਆਂ ਜਾਂਦੀਆਂ ਨੇ। ਇਹ ਝੀਲ ਖਾਸ ਤੌਰ ਤੇ ਗੋਤਾਖੋਰੀ ਵਾਲੀਆਂ ਬਤਕਾਂ ਲਈ ਮਸ਼ਹੂਰ ਹੈ, ਜਿਵੇਂ ਕਿ ਕ੍ਰੈਸਟਡ ਪੋਚਾਰਡ, ਆਮ ਪੋਚਾਰਡ ਤੇ ਟੁਫਟਰ ਡਕ, ਜੋ ਬਹੁਤ ਵੱਡੀ ਗਿਣਤੀ ਵਿੱਚ ਮਿਲਦੀਆਂ ਨੇ। ਲਗਭਗ 375 ਪੰਛੀਆਂ ਦੀਆਂ ਕਿਸਮਾਂ ਦਰਜ ਕੀਤੀਆਂ ਗਈਆਂ ਨੇ। 40 ਪ੍ਰਜਾਤੀਆਂ ਲੰਬੀ ਦੂਰੀ ਦੇ ਪ੍ਰਵਾਸੀ ਨੇ, ਜੋ ਹਰੀਕੇ ਝੀਲ ਤੋਂ ਸਰਦੀਆਂ ਜਾਂ ਫਿਰ ਸਰਦੀਆਂ ਵਿੱਚ ਲੰਘਦੀਆਂ ਨੇ। ਐਵੀਫੋਨਾ ਤੋਂ ਇਲਾਵਾ ਕੱਛਾਂ ਦੀਆਂ 7 ਕਿਸਮਾਂ ਦੇ ਪੰਛੀਆਂ ਦੀਆਂ 26 ਕਿਸਮਾਂ ਦਰਜ ਕੀਤੀਆਂ ਗਈਆਂ। ਹਰੀਕੇ ਵਿਖੇ ਪਾਏ ਜਾਣ ਵਾਲੇ ਧਨਥਾਰੀ ਜੀਵਾਂ ਵਿੱਚ ਨਿਰਵਿਘਨ ਭਾਰਤੀ ਉੱਟਰ, ਜੰਗਲੀ ਬਿੱਲੀ, ਗਿੱਦੜ, ਭਾਰਤੀ ਜੰਗਲੀ ਸੂਰ ਤੇ ਆਮ ਮੰਗੂ ਸ਼ਾਮਿਲ ਨੇ। ਸੈਂਚੁਰੀ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਨੇ, ਵੈਟਲੈਂਡ ਦੇ ਨਿਵਾਸ ਸਥਾਨਾਂ ਤੇ ਕਬਜ਼ੇ, ਵਾਟਰ ਹਾਈਸਿਨਥ ਬੂਟੀ ਦਾ ਵਿਆਪਕ ਸੰਕ੍ਰਮਣ ਜੋ ਹੌਲੀ ਹੌਲੀ ਸਿਸਟਮ ਨੂੰ ਰੋਕ ਰਿਹਾ ਹੈ ਤੇ ਉਪਲਬਧ ਸਤਹ ਖੇਤਰ ਨੂੰ ਘਟਾ ਰਿਹਾ ਹੈ। ਸਿਲਟੇਸ਼ਨ ਦੇ ਨਤੀਜੇ ਵਜੋਂ ਪਾਣੀ ਦੀ ਮਾਤਰਾ ਵਿੱਚ ਗਿਰਾਵਟ, ਅਣਸੋਧਿਆ ਤੇ ਜ਼ਹਿਰੀਲੇ ਉਦਯੋਗਿਕ ਗੰਦੇ ਪਾਣੀ ਦੀ ਨਿਕਾਸੀ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਵਰਗੇ ਵੱਡੇ ਸ਼ਹਿਰਾਂ ਤੋਂ ਸਿਸਟਮ ਵਿੱਚ ਗੈਰ ਕਾਨੂੰਨੀ ਮੱਛੀਆਂ ਫੜਨ ਤੇ ਪੰਛੀਆਂ ਦਾ ਸ਼ਿਕਾਰ ਕਰਨਾ। ਕੁਦਰਤ ਦਾ ਅਨਮੋਲ ਤੋਹਫਾ ਨੇ ਪੰਛੀ। ਪੰਛੀ ਸਾਡੇ ਵਾਤਾਵਰਨ ਤੇ ਸੱਭਿਆਚਾਰ ਦਾ ਵੀ ਅਨਿੱਖੜਵਾਂ ਅੰਗ ਨੇ। ਹਜ਼ਾਰਾਂ ਕਿਸਮਾਂ ਦੇ ਪਿਆਰੇ ਪੰਛੀਆਂ ਦੇ ਮਿੱਠੇ ਗੀਤਾਂ, ਆਵਾਜ਼ਾਂ ਤੋਂ ਰਹਿਤ ਸੰਸਾਰ ਸਾਡੀ ਜ਼ਿੰਦਗੀ ਦਾ ਬੇਰੰਗ ਪੜਾ ਹੋਵੇਗਾ। ਪੰਛੀ ਫੁੱਲਾਂ ਦੇ ਪਰਾਗਿਤ ਕਰਨ ਵਿੱਚ ਮਦਦ ਕਰਦੇ ਨੇ। ਬਹੁਤ ਸਾਰੇ ਨੁਕਸਾਨ ਦੇ ਕੀੜੇ ਖਾ ਜਾਂਦੇ ਨੇ। ਇਸ ਤਰ੍ਹਾਂ ਕਿਸਾਨਾਂ ਦੀ ਮਦਦ ਕਰਦੇ ਹੋਏ ਉਹ ਦੂਜੇ ਪੰਛੀਆਂ ਦੀ ਆਬਾਦੀ ਤੇ ਨਜ਼ਰ ਰੱਖਦੇ ਨੇ। ਇਸ ਲਈ ਇਹ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਉਹਨਾਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਤਬਾਹ ਨਾ ਕਰੇ ਤੇ ਉਹਨਾਂ ਦੇ ਵਿਕਾਸ ਲਈ ਅਨੁਕੂਲ ਹਾਲਾਤ ਪੈਦਾ ਕਰੇ।

0: ਹੁਣੇ ਤੁਸੀਂ ਸੁਣ ਰਹੇ ਸੀ ਸਟੇਟ ਹੁਕਮ ਤਹਿਤ ਪ੍ਰਵਾਸੀ ਪੰਛੀ। ਪੇਸ਼ਕਸ਼ ਸੀ ਗੁਰਵਿੰਦਰ ਸਿੰਘ ਹੁਰਾਂ ਦੀ ਤੇ ਵਾਚਕਾ ਸਨ ਸੁਖਪ੍ਰੀਤ ਕੌਰ। ਇਸ ਦਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਗਿਆ।
1: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾ ਹਰਟਸ ਤੇ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੀ 10:30 ਤੇ 4 ਸਕਿੰਟ ਹੋ ਰਹੇ ਨੇ।

0: ਵੇਲਾ ਹੋ ਰਿਹਾ ਹੈ ਸਾਡੇ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ। ਅੱਜ ਦੇ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ ਸਾਡੇ ਮਹਿਮਾਨ ਨੇ ਉੱਘੇ ਸ਼ਾਇਰ ਅਤੇ ਗਜ਼ਲਗੋ ਅਮਰਜੀਤ ਸਿੰਘ ਜੀਤ, ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਗੁਰਦੀਪ ਗਿੱਲ।
1: ਸਵਾਗਤ ਹੈ ਦੋਸਤੋ, ਮੈਂ ਗੁਰਦੀਪ ਗਿੱਲ ਪ੍ਰੋਗਰਾਮ ਸੁਖਨ ਦੇ ਵਾਰਿਸ ਲੈ ਕੇ ਹਾਜ਼ਰ ਹਾਂ। ਦੋਸਤੋ, ਮਾਲਵਾ ਦੀ ਜਰਖੇਜ਼ ਭੂਮੀ ਨੇ ਵੱਡੀ ਗਿਣਤੀ ਦੇ ਵਿੱਚ ਕਲਮਕਾਰ ਪੈਦਾ ਕੀਤੇ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਕਲਮਕਾਰ ਨੂੰ ਅਸੀਂ ਸੱਦਾ ਦਿੱਤਾ, ਉਹਨਾਂ ਦਾ ਨਾਮ ਹੈ ਸਰਦਾਰ ਅਮਰਜੀਤ ਸਿੰਘ ਜੀਤ, ਜੋ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਪਹਿਲਾਂ ਵੀ ਮੁਲਾਕਾਤ ਕਰ ਚੁੱਕੇ ਨੇ। ਬਹੁਤ ਸਾਰੀਆਂ ਗੱਲਾਂ ਅਸੀਂ ਉਹਨਾਂ ਬਾਰੇ ਜਾਣੀਆਂ, ਉਹਨਾਂ ਦੇ ਸਾਹਿਤਕ ਸਫ਼ਰ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਅਸੀਂ ਕੀਤੀਆਂ, ਉਹਨਾਂ ਦੀਆਂ ਰਚਨਾਵਾਂ ਦਾ ਵੀ ਅਸੀਂ ਆਨੰਦ ਮਾਣਿਆ। ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਉਹਨਾਂ ਦੀਆਂ ਰਚਨਾਵਾਂ ਬਾਰੇ ਅਸੀਂ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਜਾ ਕੇ ਆਏ ਆ, ਉੱਥੋਂ ਦੇ ਸਫ਼ਰ ਬਾਰੇ ਅਸੀਂ ਗੱਲ ਕਰਾਂਗੇ ਤੇ ਨਵੀਆਂ ਜਿਹੜੀਆਂ ਰਚਨਾਵਾਂ ਉਹਨਾਂ ਦੀਆਂ ਆਈਆਂ ਨੇ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਬਾਰੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗੀ ਕਿ ਉਹਨਾਂ ਦੀ ਮੁੱਢਲੀ ਜਿਹੜੀ ਪੜ੍ਹਾਈ ਆ ਉਹ ਰਾਮਾ ਮੰਡੀ ਤੋਂ ਹੋਈ ਹੈ। ਉਚੇਰੀ ਸਿੱਖਿਆ ਗੌਰਮੈਂਟ ਰਜਿੰਦਰਾ ਕਾਲਜ ਬਠਿੰਡਾ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਤੇ ਕਿੱਤਾ ਮੁਖੀ ਸਿੱਖਿਆ ਜਿਹੜੀ ਗੌਰਮੈਂਟ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਹਾਸਲ ਕੀਤੀ। ਅਮਰਜੀਤ ਜੀਤ ਸਾਹਿਬ ਨੇ ਸਿਹਤ ਵਿਭਾਗ ਦੇ ਵਿੱਚ 35 ਸਾਲ ਸਰਵਿਸ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਚੁੱਕੇ ਨੇ, ਜੋ ਕਿ ਫਾਰਮੇਸੀ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ। ਸੋ ਅੱਜ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਵਾਂਗੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਇਸ ਸਟੂਡੀਓ ਦੇ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ।
2: ਸਤਿ ਸ੍ਰੀ ਅਕਾਲ ਜੀ, ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ। ਔਰ ਸਾਥੀਓ, ਅੱਜ ਮੈਨੂੰ ਇੱਥੇ ਰੇਡੀਓ ਸਟੇਸ਼ਨ ਬਠਿੰਡਾ

0: ਔਰ ਮੈਂ ਇੱਥੇ ਵੀ ਦੇਖਿਆ ਸਾਡੇ ਪੰਜਾਬ ਦੇ ਵਿੱਚ, ਇੱਥੇ ਤਾਂ ਸਾਡਾ ਪੰਜਾਬੀਆਂ ਦਾ ਗੜ ਹੈਗਾ ਹੀ ਹੈਗਾ, ਪਰ ਉੱਥੇ ਵੀ ਸਾਨੂੰ ਕਿਤੇ ਘਾਟ ਮਹਿਸੂਸ ਨਹੀਂ ਹੁੰਦੀ ਵੀ ਕਿਤੇ ਦੇਖੋ ਇੰਨੇ ਉਹ ਬਿਜ਼ੀ ਹੁੰਦੇ ਆਪਣੇ ਕੰਮ ਦੇ ਵਿੱਚ। ਈਵਨ ਕਿ ਉਹ ਦੇਖ ਲਓ ਵੀ ਜਿਵੇਂ ਆਪਾਂ ਕਹਿੰਦੇ ਵੀ ਤਪੱਸਿਆ ਕਰਦੇ ਹੈਗੇ ਵੀ ਸਵੇਰੇ 3 ਵਜੇ ਉੱਠ ਖੜਨਾ ਉਹਨਾਂ ਨੇ, ਸਵੇਰੇ ਇਸ ਵਕਤ 'ਤੇ ਉੱਠਣਾ, ਸ਼ਾਮ ਨੂੰ ਲੇਟ ਘਰ ਮੁੜਨਾ, ਫਿਰ ਵੀ ਜਦੋਂ ਉਹਨਾਂ ਦਾ ਵੀਕਐਂਡ ਆਉਂਦਾ ਹੈਗਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈਗੀ ਵੀ ਅਸੀਂ ਆਪਣੇ ਵਿਰਸੇ ਨਾਲ ਜੁੜੀਏ। ਉਹਦੇ ਵੱਡਾ ਇੱਕ ਇਹ ਵੀ ਹੈ ਨਾ, ਸਾਡੇ ਪੰਜਾਬੀ ਜਿਹੜੇ ਉਹਨਾਂ ਦਾ ਜੁੜਨ ਦਾ ਸਾਧਨ ਬਣਿਆ, ਹਰ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਨਾ, ਸਪੈਸ਼ਲੀ ਇਹ ਹੈਗਾ ਵੀ ਉਹ ਜੁੜਨ ਦਾ ਸਾਧਨ ਕੋਈ ਨਾ ਕੋਈ ਬਣਾ ਲੈਂਦੇ ਹੈਗੇ, ਅਤੇ ਉਹ ਜਿੱਥੇ ਜੁੜਦੇ ਹੈਗੇ ਉੱਥੇ ਉਹ ਆਪਦੀ ਵਿਰਸੇ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ, ਔਰ ਜੋ ਪਿੱਛੇ ਛੱਡ ਕੇ ਆਏ ਉਹਨਾਂ ਨੂੰ ਚੇਤੇ ਵੀ ਕਰਦੇ ਆ। ਜਿਹੜੀ ਹੁਣ ਅਸੀਂ ਗੱਲ ਕਰਦੇ ਹਾਂ ਵੀ ਉਹ ਪੰਜਾਬੀ ਬਾਰੇ ਕੀ ਕਰਦੇ ਹੈਗੇ, ਪੰਜਾਬੀ ਬਾਰੇ ਇਹ ਹੈ ਦੇਖੋ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਸਾਂਭ ਕੇ ਰੱਖਿਆ ਹੋਇਆ ਹੈਗਾ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ। ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਹੈ, ਸਾਡੇ ਪੰਜਾਬ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਥੇ ਸਾਡੇ ਬੱਚਿਆਂ ਨੂੰ ਅਸੀਂ ਕੋਨਵੈਂਟ ਸਕੂਲਾਂ ਦੇ ਵਿੱਚ ਲਾ ਦਿੰਦੇ ਹੈਗੇ। ਉਹ ਜਦੋਂ ਘਰ ਆਉਂਦੇ ਆ ਅਤੇ ਅਸੀਂ ਜਿਵੇਂ ਉਹ ਸਾਨੂੰ ਬੁਲਾਉਂਦੇ ਆ ਹਿੰਦੀ 'ਚ ਗੱਲ ਕਰਦੇ ਆ, ਜਾਂ ਮਤਲਬ ਕਿ ਸਿੱਖੇ ਆਉਂਦੇ ਆ ਸਕੂਲ ਦੇ ਵਿੱਚੋਂ ਅੰਗਰੇਜ਼ੀ ਗੱਲ ਕਰਦੇ, ਅਸੀਂ ਬੜੇ ਖੁਸ਼ ਹੁੰਦੇ ਹਾਂ ਸੁਣ ਕੇ। ਪਰ ਉੱਥੇ ਇਹਦੇ ਨਾਲ ਉਲਟ ਹੈ ਗੱਲ, ਉੱਥੇ ਬੱਚੇ ਜਿਹੜੇ ਆਉਂਦੇ ਹੈਗੇ ਜਦੋਂ ਸਕੂਲੋਂ ਪੜ੍ਹ ਕੇ ਆਉਂਦੇ ਆ, ਘਰਾਂ ਦੇ ਵਿੱਚ ਸਾਡੇ ਪਿਓਰ ਪੰਜਾਬੀ ਬੋਲੀ ਜਾਂਦੀ ਹੈ। ਈਵਨ ਕਿ ਜਿਹੜੇ ਸਾਡੇ ਨਾਂ ਹੁੰਦੇ ਹੈਗੇ ਨਾਂ ਵੀ ਸਾਡੇ ਪੁਰਾਣੇ ਬਜ਼ੁਰਗਾਂ ਵਾਲੇ ਰੱਖੇ ਜਾਂਦੇ ਹੈਗੇ, ਉੱਥੇ ਇਸ ਤਰ੍ਹਾਂ ਨਹੀਂ ਵੀ ਉਹ ਨਵੇਂ ਨਵੇਕਲੇ ਨਾਂ ਰੱਖਦੇ ਆ, ਨਾਂ ਵੀ ਸਾਡੇ ਜਿਹੜੇ ਪੁਰਾਣੇ ਵਿਰਸੇ 'ਚੋਂ ਪਏ ਆ ਕਿਤੇ ਨਾ ਕਿਤੇ, ਉਹ ਖੁਸ਼ ਹੁੰਦੇ ਆ ਅਸੀਂ ਇਸ ਤਰ੍ਹਾਂ ਦਾ ਨਾਂ ਆਪਣੇ ਬੱਚਿਆਂ 'ਤੇ ਰੱਖੀਏ। ਔਰ ਮੈਨੂੰ ਇਸ ਗੱਲੋਂ ਬੜਾ ਬੜੀ ਖੁਸ਼ੀ ਹੋਈ ਉਹ ਦੇਖ ਕੇ ਵੀ ਆਪਣੇ ਘਰਾਂ ਦੇ ਵਿੱਚੋਂ ਪੰਜਾਬੀ ਇਸ ਤਰ੍ਹਾਂ ਬੋਲਦੇ ਜਿਵੇਂ ਆਪਾਂ ਠੇਠ ਪੰਜਾਬੀ ਇੱਥੇ ਪਿੰਡਾਂ ਦੇ ਵਿੱਚ ਬੋਲਦੇ ਹਾਂ, ਉਵੇਂ ਚੱਲਦਾ ਹੈਗਾ, ਕੋਈ ਚੱਕਰ ਨਹੀਂ ਹੈ ਇਹ। ਅਤੇ ਬਾਕੀ ਉਹਨਾਂ ਦਾ ਜਿਹੜਾ ਰਹਿੰਦਾ ਹੈਗਾ ਸਮਾਗਮ ਕਰਨ ਦਾ, ਉਹ ਉਵੇਂ ਹੈਗਾ, ਕਵੀ ਦਰਬਾਰ ਕਰਦੇ ਆ, ਕਹਾਣੀ ਦਰਬਾਰ ਕਰਦੇ ਹੈਗੇ ਉਹ, ਔਰ ਉਹਨਾਂ ਦੀ ਤਮੰਨਾ ਰਹਿੰਦੀ ਹੈ ਵੀ ਸਿੱਖੀਏ ਸਿਖਾਈਏ। ਔਰ ਇੱਕ ਉਹਨਾਂ ਦੇ ਵਿੱਚ ਖਾਸ ਗੱਲ ਇਹ ਆ ਵੀ ਜਿਹੜਾ ਵੀ ਸਾਡੇ ਪੰਜਾਬ ਨਾਲ ਜੁੜਿਆ ਬੰਦਾ ਉੱਥੇ ਕੈਨੇਡਾ ਜਾਂਦਾ ਹੈਗਾ, ਉਹਦੇ ਨੇੜੇ ਹੋ ਕੇ ਦੇਖਦੇ ਆ, ਔਰ ਉਹ ਕੋਸ਼ਿਸ਼ ਕਰਦੇ ਆ ਵੀ ਕੋਈ ਨਵੀਂ ਗੱਲ ਉੱਥੋਂ ਲੈ ਕੇ ਆਇਆ ਜਾਂ ਮਤਲਬ ਕਿ ਨਵੀਂ ਗੱਲ ਉਹ ਤੋਂ ਸਿੱਖੀ ਜਾਵੇ। ਇਸ ਤਰ੍ਹਾਂ ਮਤਲਬ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਨਾ ਆਪਣੇ ਇੱਥੋਂ ਪ੍ਰਵਾਸ ਤਾਂ ਕਰ ਗਏ ਬੇਸ਼ੱਕ, ਕਿਤੇ ਨਾ ਕਿਤੇ ਉਹ ਪੰਜਾਬ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਪਿਆ ਹੀ ਰਹਿੰਦਾ ਹੈਗਾ
1: ਜੀ। ਅਮਰਜੀਤ ਜੀਤ ਸਾਹਿਬ, ਤੁਹਾਡੀਆਂ ਨਵੀਆਂ ਰਚਨਾਵਾਂ ਦੀ ਸਾਨੂੰ ਬੜੀ ਉਡੀਕ ਹੈ। ਪਿਛਲੀ ਮੁਲਾਕਾਤ ਦੇ ਵਿੱਚ ਤੁਸੀਂ ਲਾਸਟ ਦੇ ਵਿੱਚ ਸਾਨੂੰ ਕਹਿ ਕੇ ਗਏ ਸੀਗੇ ਕਿ ਤੁਹਾਡਾ ਜਿਹੜਾ ਖਰੜਾ ਹੈ ਉਹ ਛਾਪਾਖਾਨੇ ਤੇ ਪਿਆ ਹੈਗਾ, ਤੇ ਜਲਦੀ ਹੀ ਉਹ ਇੱਕ ਕਿਤਾਬ ਦਾ ਰੂਪ ਲੈ ਕੇ ਸਾਡੇ ਹੱਥਾਂ ਦੇ ਵਿੱਚ ਆਊਗਾ। ਸੋ ਇੱਕ ਤਾਂ ਅਸੀਂ ਉਸ ਖਰੜੇ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਉਹ ਕਿਤਾਬ ਦਾ ਰੂਪ ਉਸਨੇ ਲਿਆ ਜਾਂ ਨਹੀਂ ਲਿਆ, ਤੇ ਇੱਕ ਉਸੇ ਕਿਤਾਬ ਦੇ ਵਿੱਚੋਂ ਉਸੇ ਲਿਖਤਾਂ ਦੇ ਵਿੱਚੋਂ ਅਸੀਂ ਕੋਈ ਲਿਖਤ ਚਾਹਵਾਂਗੇ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕਰੋ।
0: ਹਾਂ, ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਵੀ ਮੇਰਾ ਖਰੜਾ ਤਿਆਰ ਹੈਗਾ ਨਵਾਂ ਗਜ਼ਲ ਸੰਗ੍ਰਹਿ ਦਾ, ਉਹ ਇਕੁਲੀ ਗੱਲ ਇਹ ਹੋਈ ਵੀ ਇੱਕ ਤਾਂ ਮੈਨੂੰ ਅਚਨਚੇਤ ਕੈਨੇਡਾ ਜਾਣਾ ਪੈ ਗਿਆ
1: ਜੀ,
0: ਤੇ ਇਹ ਨਹੀਂ ਹੁੰਦਾ ਵੀ ਅਸੀਂ ਖਰੜਾ ਜਮ੍ਹਾਂ ਕਰਾਤਾ ਤੇ ਉਹ ਇਸ ਤਰ੍ਹਾਂ ਹੀ, ਬੜੀਆਂ ਚੀਜ਼ਾਂ ਆਉਂਦੀਆਂ ਉਹਨੂੰ ਬੜੇ ਪ੍ਰੋਸੈਸ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈਗਾ
1: ਜੀ।
0: ਜਦੋਂ ਅਸੀਂ ਇੱਕ ਵਾਰੀ ਪ੍ਰੈਸ ਦੇ ਵਿੱਚ ਖਰੜਾ ਜਮ੍ਹਾਂ ਕਰਾਤਾ ਉਹ ਸਾਡੇ ਕੋਲ ਮੁੜ ਕੇ ਆਊਗਾ, ਉਹਦਾ ਅਸੀਂ ਫਿਰ ਮਤਲਬ ਕਿ ਰੀਰੀਡਿੰਗ ਕਰਾਂਗੇ ਦੁਬਾਰਾ, ਮਤਲਬ ਕਿ ਉਸ ਨੂੰ ਪੜ੍ਹਦੇ ਹਾਂ, ਉਹ ਘਾਟਾਂ ਵਾਧਾਂ ਰਹਿੰਦੀਆਂ ਹੈਗੀਆਂ, ਬੜਾ ਕੁਛ ਉਹਦੇ ਵਿੱਚ। ਤੁਹਾਡੀ ਰਚਨਾ ਰਚਨ ਤੋਂ ਬਾਅਦ ਕਾਫੀ ਉਹਦੇ ਵਿੱਚ ਸੁਧਾਰ ਕਰਨਾ ਪੈਂਦਾ ਹੈਗਾ
1: ਜੀ।
0: ਔਰ ਜਿੱਥੋਂ ਤੱਕ ਦੀ ਗੱਲ ਹੈਗੀ ਵੀ ਮੈਂ ਨਵੀਂ ਰਚਨਾ ਸੁਣਾਵਾਂ, ਨਵੀਂ ਰਚਨਾ ਮੈਂ ਤੁਹਾਡੇ ਰੂਬਰੂ ਕਰਨ ਲੱਗਿਆ ਹੈਗਾ, ਉਹ ਵੀ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਪਿੱਛੇ ਸਵਾਲ ਪੁੱਛਿਆ ਹੈਗਾ ਵੀ ਕਿਸ ਤਰ੍ਹਾਂ ਸਾਨੂੰ ਮਹਿਸੂਸ ਹੁੰਦਾ ਹੈਗਾ ਬਾਹਰ ਜਾ ਕੇ ਜਾਂ ਕਿਸ ਤਰ੍ਹਾਂ ਅਸੀਂ ਦੇਖਦੇ ਹਾਂਗੇ, ਅਤੇ ਉਹ ਰਚਨਾ ਜਿਹੜੀ ਹੈ ਮੇਰੀ ਗਜ਼ਲ ਹੈ ਇਹਦੇ ਨਾਲ ਹੀ ਸੰਬੰਧਿਤ ਹੈ
1: ਜੀ।
0: ਗਜ਼ਲ ਪੇਸ਼ ਕਰਨ ਲੱਗਿਆ
1: ਜੀ।
0: ਚੇਤ ਅਚੇਤ ਸਲਾਮਤ ਰਹਿੰਦਾ ਹੈ ਜਾਦਾ ਦੇ ਖਜ਼ਾਨੇ ਵਿੱਚ।
1: ਕਿਆ ਬਾਤ ਹੈ।
0: ਚੇਤ ਅਚੇਤ ਸਲਾਮਤ ਰਹਿੰਦਾ ਹੈ ਜਾਦਾ ਦੇ ਖਜ਼ਾਨੇ ਵਿੱਚ, ਆਪਣਾ ਪਿੰਡ ਕਦੇ ਨਹੀਂ ਭੁੱਲਦਾ ਜਾ ਕੇ ਦੇਸ਼ ਬਗਾਨੇ ਵਿੱਚ
1: ਜੀ ਜੀ।
0: ਆਪਣਾ ਪਿੰਡ ਕਦੇ ਨਹੀਂ ਭੁੱਲਦਾ ਜਾ ਕੇ ਦੇਸ਼ ਬਗਾਨੇ ਵਿੱਚ, ਉਹ ਕਹਿੰਦਾ ਦਰਿਆ ਵੀ ਜਿੱਥੇ ਜੰਮ ਜਾਂਦੀ ਜਜ਼ਬੇ ਨਿੱਘੇ ਰੱਖਣ ਲਈ।
1: ਕਿਆ ਬਾਤ
0: ਹੈ। ਦਰਿਆ ਵੀ ਜਿੱਥੇ ਜੰਮ ਜਾਂਦੇ ਨੇ ਜਜ਼ਬੇ ਨਿੱਘੇ ਰੱਖਣ ਲਈ, ਦਮ ਵੀ ਦਾਤੇ ਲਾਉਣਾ ਪੈਂਦਾ ਹੈ ਉੱਥੇ ਹਰਜਾਨੇ ਵਿੱਚ। ਦਮ ਵੀ ਦਾਤੇ ਲਾਉਣਾ ਪੈਂਦਾ ਹੈ ਉੱਥੇ ਹਰਜਾਨੇ ਵਿੱਚ, ਕਹਿੰਦਾ ਅੰਮੀ ਦਾ ਨਿੱਤ ਤਰਲਾ ਹੁੰਦਾ ਹੈ ਮੁੜਿਆ ਪੁੱਤ ਪਰਦੇਸੋਂ ਤੂੰ
1: ਜੀ।
0: ਅੰਮੀ ਦਾ ਨਿੱਤ ਤਰਲਾ ਹੁੰਦਾ ਹੈ ਮੁੜਿਆ ਪੁੱਤ ਪਰਦੇਸੋਂ ਤੂੰ, ਹੱਸਦਾ ਚਿਹਰਾ ਘੱਲ ਦਿੰਦਾ ਹਾਂ ਮੈਂ ਵੀ ਨਿੱਤ ਬਹਾਨੇ ਵਿੱਚ।
1: ਕਿਆ ਬਾਤ।
0: ਹੱਸਦਾ ਚਿਹਰਾ ਘੱਲ

0: ਦਾ ਹਾਂ ਮੈਂ ਵੀ ਨਿੱਤ ਬਹਾਨੇ ਵਿੱਚ, ਉਹ ਮਾਂ ਤਾਂ ਮਹਿਰਮ ਹੁੰਦੀ ਦੱਸੋ ਕਿੰਜ ਲਕਾਵਾਂ ਭੇਤ ਕੋਈ
1: ਜੀ।
0: ਮਾਂ ਤਾਂ ਮਹਿਰਮ ਹੁੰਦੀ ਦੱਸੋ ਕਿੰਜ ਲਕਾਵਾਂ ਭੇਤ ਕੋਈ, ਚਿਹਰੇ ਤੋਂ ਹੀ ਪੜ੍ਹ ਲੈਂਦੀ ਹੈ ਛਪਾਵਾਂ ਜੋ ਅਣਜਾਣੇ ਵਿੱਚ। ਚਿਹਰੇ ਤੋਂ ਹੀ ਪੜ੍ਹ ਲੈਂਦੀ ਹੈ ਛਪਾਵਾਂ ਜੋ ਅਣਜਾਣੇ ਵਿੱਚ, ਦੁਨੀਆਂ ਦੇ ਸਭ ਰਿਸ਼ਤੇ ਨੇ ਭਾਵੇਂ ਇੱਕ ਤੋਂ ਇੱਕ ਵੱਧ ਪਿਆਰੇ
1: ਜੀ।
0: ਦੁਨੀਆਂ ਦੇ ਸਭ ਰਿਸ਼ਤੇ ਨੇ ਭਾਵੇਂ ਇੱਕ ਤੋਂ ਇੱਕ ਵੱਧ ਪਿਆਰੇ, ਮਾਂ ਪਿਓ ਵਰਗੀ ਧਿਰਨੀ ਹੁੰਦੀ ਦੂਜੀ ਹੋਰ ਜ਼ਮਾਨੇ ਵਿੱਚ।
1: ਕਿਆ ਬਾਤ,
0: ਮਾਂ ਪਿਓ ਵਰਗੀ ਧਿਰਨੀ ਹੁੰਦੀ ਦੂਜੀ ਹੋਰ ਜ਼ਮਾਨੇ ਵਿੱਚ, ਤੇ ਤੇਰੇ ਬਿਨਤਾ ਫਿੱਕੇ ਲੱਗਦੇ ਸਾਰੇ ਹੀ ਰੰਗ ਜੀਵਨ ਦੇ, ਤੇਰੇ ਬਿਨਤਾ ਫਿੱਕੇ ਲੱਗਦੇ ਸਾਰੇ ਹੀ ਰੰਗ ਜੀਵਨ ਦੇ, ਜੀਤ ਕੋਈ ਗੂੜਾ ਰੰਗ ਤੂੰ ਭਰਦੇ ਜੀਵਨ ਦੇ ਅਫਸਾਨੇ ਵਿੱਚ,
1: ਜੀਤ
0: ਕੋਈ ਗੂੜਾ ਰੰਗ ਤੂੰ ਭਰਦੇ ਜੀਵਨ ਦੇ ਅਫਸਾਨੇ ਵਿੱਚ।
1: ਧੰਨਵਾਦ। ਬਹੁਤ ਖੂਬ ਜੀਤ ਸਾਹਿਬ, ਅੱਜ ਕੱਲ ਬਹੁਤ ਥੋੜੇ ਬੱਚਿਆਂ ਦਾ ਝੁਕਾ ਹੈ ਸਾਹਿਤ ਵੱਲ, ਹਨਾ, ਤੇ ਸਕਰੀਨਿੰਗ ਦਾ ਦੌਰ ਚੱਲ ਰਿਹਾ, ਲੋਕ ਸਕਰੀਨ ਤੇ ਚੀਜ਼ਾਂ ਦੇਖਣੀਆਂ ਪਸੰਦ ਕਰਦੇ ਆ, ਫਿਲਮਾਂ, ਮੂਵੀਜ਼, ਸ਼ਾਰਟ ਮੂਵੀਜ਼, ਇਸ ਤਰ੍ਹਾਂ ਦਾ ਜਿਹੜਾ ਜ਼ਮਾਨਾ ਹੈ ਹੁਣ ਆ ਗਿਆ। ਉੱਧਰ ਤੁਸੀਂ ਕੈਨੇਡਾ ਦੇ ਵਿੱਚ ਗਏ, ਤੇ ਉੱਥੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦਾ ਸਾਹਿਤ ਵੱਲ ਕਿੰਨਾ ਕੁ ਝੁਕਾ ਹੈ, ਤੇ ਜਦੋਂ ਕੋਈ ਸਾਹਿਤ ਨਾਲ ਸੰਬੰਧਿਤ ਕੋਈ ਵੀ ਕਲਮਕਾਰ, ਕੋਈ ਵੀ ਲੇਖਕ ਲਿਖਤਕਾਰ ਉੱਥੇ ਜਾਂਦਾ ਤਾਂ ਉਹਦਾ ਸਨਮਾਨ ਹੈ ਤੁਹਾਨੂੰ ਲੱਗਦਾ ਇੱਥੋਂ ਨਾਲੋਂ ਵੱਧ ਕੀਤਾ ਜਾਂਦਾ?
0: ਤੁਹਾਡਾ ਜਿਹੜਾ ਪਹਿਲਾ ਸਵਾਲ ਹੈਗਾ ਵੀ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਵੀ ਸਾਹਿਤ ਦੇ ਕਿੰਨੀ ਕੁ ਨੇੜੇ ਹੈ ਜਾਂ ਕਿੰਨੀ ਕੁ ਦੂਰ ਜਾ ਰਹੀ ਹੈ
1: ਜੀ?
0: ਪਰ ਮੇਰੀ ਸੋਚ ਇਹ ਹੈ, ਦੇਖੋ ਬੇਸ਼ੱਕ ਇੰਟਰਨੈਟ ਦਾ ਯੁੱਗ ਹੈਗਾ, ਬੇਸ਼ੱਕ ਸਕਰੀਨਿੰਗ ਦਾ ਯੁੱਗ ਹੈਗਾ
1: ਜੀ,
0: ਪਰ ਇਹ ਜਿਹੜਾ ਸਿਸਟਮ ਹੈ ਨਾ ਉਹਦੇ ਵਿੱਚ ਜਿਹੜਾ ਅੱਜ ਦਾ ਨਵਾਂ ਬੱਚਾ, ਨਵੇਂ ਨੌਜਵਾਨ ਪੀੜ੍ਹੀ ਆ ਰਹੀ ਹੈ ਨਾ
1: ਜੀ,
0: ਉਹਦੇ ਵਿੱਚ ਲਗਾ ਹੈ ਕਵਿਤਾ ਪ੍ਰਤੀ
1: ਜੀ,
0: ਗਜ਼ਲ ਪ੍ਰਤੀ। ਔਰ ਤੁਸੀਂ ਹੈਰਾਨ ਹੋਵੋਗੇ, ਜਿਹੜਾ ਸੋਸ਼ਲ ਮੀਡੀਆ ਹੈ ਇਹਦੇ ਆਉਣ ਨਾਲ ਕਈ ਤਾਂ ਇਹਨੂੰ ਪਤਾ ਨਹੀਂ ਕਿਵੇਂ ਸਮਝਦੇ ਹੋਣਗੇ, ਪਰ ਮੈਂ ਨਾ ਵੀ ਇਹਦੇ ਨਾਲ ਲੋਕਾਂ ਦੀ ਜਿਹੜੀ ਰਚਨ ਪ੍ਰਕਿਰਿਆ ਨਾ ਵਧੀ ਹੈ, ਕਵਿਤਾ ਵੱਧ ਲਿਖੀ ਜਾ ਰਹੀ ਹੈ, ਗਜ਼ਲ ਬਹੁਤ ਜ਼ਿਆਦਾ ਲਿਖੀ ਜਾ ਰਹੀ ਹੈਗੀ। ਔਰ ਸਗੋਂ ਦੀ ਜਿੱਥੇ ਸਾਡੀ ਇੱਕ ਦੂਜੇ ਪ੍ਰਤੀ ਅਸੀਂ ਨਾ ਜਿਵੇਂ ਕਹਿੰਦਾ ਮੁੱਠੀ ਚ ਬੰਦ ਦੁਨੀਆ ਬੇਸ਼ੱਕ ਹੋ ਗਈ, ਬੰਦੇ ਦੇ ਜਿਹੇ ਨੇ ਅੰਦਰ ਕਿੰਨਾ ਖਿਲਾਰ ਹੈ, ਬੇਸ਼ੱਕ ਅਸੀਂ ਇੰਟਰਨੈਟ ਨੇ ਮੁੱਠੀ ਚ ਦੁਨੀਆ ਬੰਦ ਕਰਤੀ
1: ਜੀ,
0: ਔਰ ਸਾਨੂੰ ਦੂਰ ਨੇੜੇ ਦੀਆਂ ਸੂਚਨਾਵਾਂ ਮਿਲਦੀਆਂ ਰਹਿੰਦੀਆਂ, ਉੱਥੇ ਸਾਨੂੰ ਜਿਸ ਤਰ੍ਹਾਂ ਦੇ ਸੋਸ਼ਲ ਮੀਡੀਆ ਨਾਲ ਤੁਸੀਂ ਜੁੜੇ ਹੋਗੇ
1: ਜੀ,
0: ਔਰ ਜਿਸ ਤਰ੍ਹਾਂ ਦਾ ਤੁਹਾਡੇ ਗਾਹਾਂ ਲਿੰਕ ਹੈਗੀ, ਜੇ ਕਵੀ ਹੈ ਤਾਂ ਉਹਦੇ ਲਿੰਕ ਗਾਹਾਂ ਕਵੀਆਂ ਨਾਲ ਹੀ ਹੈਗੀ, ਜੇ ਕੋਈ ਕਹਾਣੀਕਾਰ ਹੈ ਤਾਂ ਉਹ, ਜੇ ਕੋਈ ਸਾਹਿਤਕਾਰ ਹੈ ਤਾਂ ਉਹਦੀ ਜਿਹੜੇ ਗਾਹਾਂ ਫਰੈਂਡਸ਼ਿਪ ਲਿਸਟ ਹੈਗੀ ਤਾਂ ਉਹ ਸਾਹਿਤਕਾਰਾਂ ਨਾਲ ਹੀ ਹੈਗੀ। ਔਰ ਇਹਦੇ ਇਹਦਾ ਫਾਇਦਾ ਬਹੁਤ ਹੈਗਾ
1: ਜੀ,
0: ਇਹਦਾ ਫਾਇਦਾ ਇਹ ਹੈ ਵੀ ਅਸੀਂ ਸੋਸ਼ਲ ਮੀਡੀਆ ਨਾਲ ਜੁੜ ਕੇ ਇੱਕ ਦੂਜੇ ਦੀਆਂ ਜਿਹੜੀਆਂ ਰਚਨਾਵਾਂ ਤਾਂ ਅਸੀਂ ਮਾਣਦੇ ਹੀ ਮਾਣਦੇ ਹਾਂ, ਸਾਡੀਆਂ ਰਚਨਾਵਾਂ ਵੀ ਉਹਨਾਂ ਤੱਕ ਪਹੁੰਚਦੀਆਂ, ਆਦਾਨ ਪ੍ਰਦਾਨ ਹੁੰਦਾ ਹੈਗਾ ਇਸ ਤਰ੍ਹਾਂ
1: ਜੀ,
0: ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਸਾਡੇ ਅੱਜ ਦੇ ਯੁੱਗ ਨੇ ਕਿਤੇ ਸਾਹਿਤ ਨੂੰ ਢਾਹ ਲਾਈ ਹੈ, ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਠੀਕ ਹੈ ਉਹ ਬੱਚਿਆਂ ਦਾ ਸ਼ੌਂਕ ਹੁੰਦਾ ਹੈਗਾ, ਉਹ ਵੀ ਕਰੀ ਜਾਂਦੇ ਹੈਗੇ, ਪਰ ਉਹ ਆਪਣੇ ਨਾ ਵਿਰਸੇ ਨਾਲੋਂ ਵੀ ਟੁੱਟਦੇ ਨਹੀਂ ਹਨ
1: ਜੀ।
0: ਠੀਕ ਹੈ, ਕੁਛ ਜੇ ਵਕਤੀ ਪ੍ਰਭਾਵ ਹੁੰਦਾ ਕੁਛ ਸਕਰੀਨ ਵਗੈਰਾ ਦਾ, ਉਹ ਇਸ ਤਰ੍ਹਾਂ ਨਹੀਂ ਹੈ ਵੀ ਕੋਈ ਕੰਪਲੀਟਲੀ ਤੌਰ ਤੇ ਬੱਚਿਆਂ ਨੂੰ ਉਸ ਤਰ੍ਹਾਂ ਸਾਹਿਤ ਨਾਲੋਂ ਵੱਖਰਾ ਕਰ ਦੂਗੀ, ਇਹ ਚੱਲੀ ਜਾਂਦਾ ਗਾ
1: ਜੀ।
0: ਔਰ ਜਿੱਥੋਂ ਤੱਕ ਸਾਡੇ ਪ੍ਰਵਾਸੀ ਭਰਾਵਾਂ ਦੀ ਗੱਲ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਦੇ ਅੰਦਰ ਤਾਂ ਆਪਣੇ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਲਗਾ, ਔਰ ਉੱਥੇ ਜਿਹੜੀ ਕਵਿਤਾ ਰਚੀ ਜਾ ਰਹੀ ਹੈਗੀ ਉਹਦਾ ਰੂਪ ਵੀ ਵੱਖਰਾ ਹੈਗਾ। ਦੇਖੋ ਇੱਕ ਤਾਂ ਉਹਨਾਂ ਨੂੰ ਪੰਜਾਬ ਤੋਂ ਦੂਰ ਬੈਠੇ ਹੈਗੇ, ਉਹਦੇ ਵਿੱਚ ਉਹਨਾਂ ਦਾ ਹਿਜਰ ਵੀ ਹੈ ਨਾ, ਵਿਛੋੜਾ ਵੀ ਹੈ ਨਾ, ਆਪਣੇ ਪਿੱਛੇ ਪਈ ਜੀ
1: ਪਿੱਛੇ
0: ਪਏ ਰਿਸ਼ਤਿਆਂ ਨਾਲ, ਆਪਣੀ ਜ਼ਮੀਨ ਨਾਲ, ਉਹ ਸਾਡੇ ਨਾਲੋਂ ਵਧੀਆ ਰਚਨਾ ਰਚ ਰਹੇ ਹੈ।
1: ਕਿਆ ਬਾਤ ਹੈ ਜੀ।
0: ਔਰ ਜੋ ਉਹਨਾਂ ਦੀ ਰਚਨਾ ਆ ਰਹੀ ਹੈ ਨਵੇਂ ਰੂਪ ਦੇ ਵਿੱਚ, ਉਸ ਤੋਂ ਵੀ ਸਾਨੂੰ ਇਹ ਲੱਗਦਾ ਹੈਗਾ ਵੀ ਕੋਈ ਪੰਜਾਬ ਨਾਲੋਂ ਕਿਤੇ ਘੱਟ ਨਹੀਂ ਹੈ, ਬਹੁਤ ਸੋਹਣੀ ਰਚਨਾ ਕਰ ਰਹੇ ਹੈਗੇ ਉਹ, ਚਾਹੇ ਉਹ ਕਹਾਣੀ ਲਿਖ ਰਹੇ ਹੈ, ਚਾਹੇ ਉਹ ਕਵਿਤਾ ਲਿਖ ਰਹੇ ਹੈ ਜਾਂ ਗਜ਼ਲ ਲਿਖ ਰਹੇ ਹੈ। ਔਰ ਦੂਸਰਾ ਉਹ ਜੋ ਸਾਡੇ ਸਾਥੀ ਇੱਥੋਂ ਜਾਂਦੇ ਹੈਗੇ ਸ਼ਾਇਰ ਕਵੀ ਜਾਂ ਮਤਲਬ ਕਿ ਕਹਾਣੀਕਾਰ ਜੋ ਵੀ ਸਾਹਿਤਕਾਰ ਜਾਂਦੇ ਆ, ਸਾਡੇ ਪੰਜਾਬੀਆਂ ਦੇ ਤਾਂ ਵੀ ਉੱਦਾਂ ਵੀ ਇੱਕ ਰੂਟੀਨ ਹੈ ਵੀ ਅਸੀਂ ਮਹਿਮਾਨ ਨਵਾਜ਼ ਬਹੁਤ ਤਗੜੇ ਹੈਗੇ, ਮਹਿਮਾਨ ਨਵਾਜ਼ੀ ਦੇ ਵਿੱਚ ਪੰਜਾਬੀਆਂ ਦਾ ਉੱਦਾਂ ਵੀ ਸੁਭਾਅ ਮਹਿਮਾਨ ਨਵਾਜ਼ੀ ਕਰਨ ਦਾ, ਅਤੇ ਉਸ ਤਰ੍ਹਾਂ ਉਹ ਜਿਹੜੇ ਸਾਡੇ ਸਾਥੀ ਆ ਨਾ ਜਦੋਂ ਅਸੀਂ ਜਾਂਦੇ ਹਾਂ ਉੱਥੇ, ਉਹਨਾਂ ਨੂੰ ਐਂ ਹੁੰਦਾ ਵੀ ਸਾਡੇ ਸਾਡੀ ਧਰਤੀ ਦਾ ਬੰਦਾ ਆਇਆ, ਸਾਡਾ ਆਪਣਾ ਬੰਦਾ ਆਇਆ, ਸਾਡੀ ਬੋਲੀ ਦਾ ਬੰਦਾ ਆਇਆ, ਅਤੇ ਉਹ ਬੜਾ ਮਾਣ ਸਨਮਾਨ ਦਿੰਦੇ ਹੈਗੇ ਇਸ ਤਰ੍ਹਾਂ, ਅਤੇ ਇਸ ਗੱਲੋਂ ਖੁਸ਼ੀ ਹੁੰਦੀ ਹੈ। ਔਰ ਇੱਕ ਗੱਲ ਮੈਂ ਤੁਹਾਨੂੰ ਉਹਨਾਂ ਦੇ ਮਿਆਰ

0: ਦੀ ਗੱਲ ਕਰਦਾ। ਦੇਖੋ ਜਦੋਂ ਸਾਡੇ ਪੰਜਾਬ ਦੇ ਵਿੱਚ ਅਸੀਂ ਕਵੀ ਦਰਬਾਰ ਕਰਦੇ ਹਾਂ ਕਿਤੇ, ਤਾਂ ਅਸੀਂ ਸਾਨੂੰ ਹੁੰਦਾ ਵੀ ਅਸੀਂ ਕਵਿਤਾਵਾਂ ਸੁਣਾਈਏ ਜਾਂ ਸਾਡੀਆਂ ਕਵਿਤਾਵਾਂ ਕੁਛ ਸੁਣੇ, ਤਾਂ ਅਸੀਂ ਮਰ ਕੇ ਵੀ ਸਰੋਤਿਆਂ ਦਾ ਨਹੀਂ ਇਕੱਠੇ ਕਰ ਸਕਦੇ। ਪਰ ਉੱਥੇ ਇਹਦੇ ਨਾਲ ਉਲਟ ਹੈਗਾ, ਉੱਥੇ ਜੇ ਕਵੀ ਦਰਬਾਰ ਹੁੰਦਾ, ਕਵੀ ਦਰਬਾਰ ਦੀ ਫੀਸ ਰੱਖੀ ਹੈਗੀ। ਔਰ ਪਿਛਲੇ ਵਾਰੀ ਪੰਜਾਬੀ ਕਲਮ ਕੇਂਦਰ ਮੋਂਟਰੀਅਲ ਦੇ ਵਿੱਚ ਕਵੀ ਦਰਬਾਰ ਹੋਇਆ, ਉਹਨਾਂ ਦਾ ਤਾਂ ਰੂਟੀਨ ਹੀ ਹੈ ਖੈਰ ਪਿਛਲੇ 18 ਸਾਲ ਤੋਂ
1: ਜੀ,
0: ਵੀ ਉਹ ਫਰੀ ਐਂਟਰੀ ਨਹੀਂ ਹੁੰਦੀ ਉਹਨਾਂ ਦੀ ਕਵੀ ਦਰਬਾਰ ਦੇ ਵਿੱਚ। ਜੇ ਉਹ ਇੱਕ ਹਾਲ 500 ਬੰਦੇ ਦਾ, ਤਾਂ ਇਹ ਵੀ ਹੈ ਵੀ ਉਹ ਤੁਹਾਡਾ ਹਾਲ ਫੁੱਲ ਹੋਊਗਾ। ਤੇ ਉਹਦੇ ਪਿੱਛੇ ਕਾਰਨ ਕੀ ਹੈਗਾ? ਕਾਰਨ ਵੀ ਉਹਦਾ ਉਹੀ ਹੈਗਾ
1: ਜੀ,
0: ਵੀ ਉਹਨਾਂ ਦੇ ਨਾ ਕਿਤੇ ਨਾ ਕਿਤੇ ਮਨ ਦੇ ਵਿੱਚ ਆਪਦੇ ਪੰਜਾਬ ਪ੍ਰਤੀ ਲਗਾਅ ਹੈਗਾ ਰਹਿੰਦਾ। ਫਿਰ ਉਹਨਾਂ ਨੂੰ ਜਦੋਂ ਵਿਹਲ ਮਿਲਦੀ ਹੈ ਕੰਮ ਤੋਂ, ਇੱਕ ਬੰਦਾ ਬਿਜ਼ੀ ਰਹਿੰਦਾ ਕੰਮ ਤੋਂ, ਜਦੋਂ ਕੰਮ ਤੋਂ ਵਿਹਲ ਮਿਲਦੀ ਹੈ, ਫਿਰ ਉਹ ਆਪਦਾ ਜਿਹੜਾ ਟਾਈਮ ਸਪੈਂਡ ਕਰਨ ਦਾ, ਫਿਰ ਉਹ ਉਹਨਾਂ ਨੂੰ ਹੁੰਦਾ ਵੀ ਕੋਈ ਗੱਲ ਨਹੀਂ
1: ਜੀ,
0: ਫਿਰ ਉਹ ਆਪਣਾ ਵਧੀਆ ਟਾਈਮ ਸਪੈਂਡ ਕਰਦੇ ਹੈ। ਅਤੇ ਬਹੁਤ ਮੈਨੂੰ ਵਧੀਆ ਲੱਗਿਆ ਉੱਥੋਂ ਦਾ ਜਿਹੜਾ ਮਾਹੌਲ ਹੈਗਾ ਇਸ ਤਰ੍ਹਾਂ
1: ਜੀ।
0: ਔਰ ਇਕੱਠ ਵੀ ਤਾਂ ਹੈ, ਅਤੇ ਦੂਜੀ ਗੱਲ ਇਹ ਵੀ ਉਹ ਸਰੋਤ ਤੇ ਜਿਹੜੇ ਸਰੋਤੇ ਵਜੋਂ ਜਿਹੜੀ ਹੈ, ਜਿਹੜੀ ਉਹਨਾਂ ਦੀ ਭੂਮਿਕਾ ਨਾ ਬਹੁਤ ਵਧੀਆ ਹੁੰਦੀ ਹੈਗੀ
1: ਜੀ,
0: ਕਿਉਂਕਿ ਇੱਕ ਬੋਲਣ ਵਾਲੇ ਦਾ ਜਿਹੜਾ ਉਤਸ਼ਾਹ ਉਦੋਂ ਹੀ ਵੱਧਦਾ ਹੈਗਾ ਜਦੋਂ ਉਹਨੂੰ ਸੁਣਨ ਵਾਲੇ ਵਧੀਆ ਤਰੀਕੇ ਨਾਲ ਸੁਣ ਰਹੇ ਹੋਣ।
1: ਬਿਲਕੁਲ ਸਹੀ ਜੀ, ਬਹੁਤ ਖੂਬ ਜੀ। ਇੱਕ ਹੋਰ ਕਵਿਤਾ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਕਿ ਸਾਡੇ ਸਰੋਤਿਆਂ ਦੇ ਰੂਬਰੂ ਕਰੋ।
0: ਹਾਂ, ਜਿਹੜੀ ਮੇਰੀ ਗਜ਼ਲ ਹੁੰਦੀ ਹੈ ਨਾ, ਉਹ ਲਗਭਗ ਮਨੁੱਖੀ ਰਿਸ਼ਤਿਆਂ ਨਾਲ ਸੰਬੰਧਿਤ ਹੁੰਦੀ ਹੈਗੀ। ਇਸ ਤਰ੍ਹਾਂ ਦੀ ਮੈਂ ਗਜ਼ਲ ਹੋਰ ਤੁਹਾਡੇ ਰੂਬਰੂ ਕਰਨ ਲੱਗਿਆ
1: ਜੀ।
0: ਇੱਕ ਦੂਜੇ ਤੇ ਜਿੱਥੇ ਵੀ ਇਤਵਾਰ ਨਹੀਂ ਹੁੰਦਾ, ਇੱਕ ਦੂਜੇ ਤੇ ਜਿੱਥੇ ਵੀ ਇਤਵਾਰ ਨਹੀਂ ਹੁੰਦਾ, ਸੱਚੀ ਮੁੱਚੀ ਉੱਥੇ ਕਦੇ ਵੀ ਪਿਆਰ ਨਹੀਂ
1: ਹੁੰਦਾ,
0: ਸੱਚੀ ਮੁੱਚੀ ਉੱਥੇ ਕਦੇ ਵੀ ਪਿਆਰ ਨਹੀਂ ਹੁੰਦਾ। ਕਹਿੰਦਾ ਪੰਡਾਂ ਬੰਨਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਲਵੀ
1: ਜੀ,
0: ਪੰਡਾਂ ਬੰਨਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਲਵੀ, ਉਹ ਫਿਰ ਨਾ ਆਖੀ ਮੈਥੋਂ ਤਾਂ ਚੱਕ ਭਾਰ ਨਹੀਂ ਹੁੰਦਾ, ਫਿਰ ਨਾ ਆਖੀ ਮੈਥੋਂ ਤਾਂ ਚੱਕ ਭਾਰ ਨਹੀਂ ਹੁੰਦਾ। ਰੂਹਦਾਰੀ ਤਾਂ ਹੁੰਦੀ ਏ ਦਿਲ ਮਿਲਿਆਂ ਦਾ ਮੇਲਾ, ਰੂਹਦਾਰੀ ਤਾਂ ਹੁੰਦੀ ਏ ਦਿਲ ਮਿਲਿਆਂ ਦਾ ਮੇਲਾ, ਇਹ ਰੂਹਾਂ ਵਾਲਾ ਸੌਦਾ ਕਾਰੋਬਾਰ ਨਹੀਂ ਹੁੰਦਾ, ਇਹ ਰੂਹਾਂ ਵਾਲਾ ਸੌਦਾ ਕਾਰੋਬਾਰ ਨਹੀਂ ਹੁੰਦਾ। ਮਤਲਬ ਖਾਤਰ ਹੀ ਜੋ ਡਾਢਾ ਹੇਜ ਜਿਤਾਉਂਦਾ ਏ, ਮਤਲਬ ਖਾਤਰ ਹੀ ਜੋ ਡਾਢਾ ਹੇਜ ਜਿਤਾਉਂਦਾ ਏ, ਉਹ ਕਿੰਨਾ ਵੀ ਮਿੱਤ ਹੋਵੇ ਪਰ ਉਹ ਯਾਰ ਨਹੀਂ ਹੁੰਦਾ, ਕਿੰਨਾ ਵੀ ਮਿੱਤ ਹੋਵੇ ਪਰ ਉਹ ਯਾਰ ਨਹੀਂ ਹੁੰਦਾ। ਮੰਨੋ ਜਾਂ ਨਾ ਮੰਨੋ ਗੱਲ ਏ ਸੱਚੀ ਹੈ ਮਿੱਤਰੋ, ਮੰਨੋ ਜਾਂ ਨਾ ਮੰਨੋ ਗੱਲ ਏ ਸੱਚੀ ਹੈ ਮਿੱਤਰੋ, ਭਰ ਜਾਂਦਾ ਪਰ ਝੂਠ ਦਾ ਵੇੜਾ ਪਾਰ ਨਹੀਂ ਹੁੰਦਾ, ਭਰ ਜਾਂਦਾ ਪਰ ਝੂਠ ਦਾ ਵੇੜਾ ਪਾਰ ਨਹੀਂ ਹੁੰਦਾ। ਕਹਿੰਦਾ ਫਿਸਲ ਕੇ ਡਿੱਗੇ ਬੰਦੇ ਤੇ ਕਦੇ ਹੱਸੀਏ ਨਾ ਯਾਰੋ, ਫਿਸਲ ਕੇ ਡਿੱਗੇ ਬੰਦੇ ਤੇ ਕਦੇ ਹੱਸੀਏ ਨਾ ਯਾਰੋ, ਫਿਸਲਣ ਵੇਲੇ ਕੋਈ ਵੀ ਹੁਸ਼ਿਆਰ ਨਹੀਂ ਹੁੰਦਾ, ਫਿਸਲਣ ਵੇਲੇ ਕੋਈ ਵੀ ਹੁਸ਼ਿਆਰ ਨਹੀਂ ਹੁੰਦਾ। ਤੇ ਇੰਟਰਨੈਟ ਚ ਮਸਤ ਨੇ ਹੁੰਦੇ ਏਦਾਂ ਕਰਦੇ ਜੀ, ਇੰਟਰਨੈਟ ਚ ਮਸਤ ਨੇ ਹੁੰਦੇ ਏਦਾਂ ਕਰਦੇ ਜੀ, ਜਿੱਦਾਂ ਇੱਕੋ ਘਰ ਵਿੱਚ ਇੱਕ ਪਰਿਵਾਰ ਨਹੀਂ ਹੁੰਦਾ, ਜਿੱਦਾਂ ਇੱਕੋ ਘਰ ਵਿੱਚ ਇੱਕ ਪਰਿਵਾਰ ਨਹੀਂ ਹੁੰਦਾ। ਜੀਤ ਸਿਰਾਂ ਦੀ ਹੁੰਦੀ ਕੋਈ ਜ਼ਿੰਮੇਵਾਰੀ ਹੈ, ਜੀਤ ਸਿਰਾਂ ਦੀ ਹੁੰਦੀ ਕੋਈ ਜ਼ਿੰਮੇਵਾਰੀ ਹੈ, ਫਰਜੋ ਭੱਜਣ ਵਾਲਾ ਤਾਂ ਸਰਦਾਰ
1: ਨਹੀਂ,
0: ਫਰਜੋ ਭੱਜਣ ਵਾਲਾ ਤਾਂ ਸਰਦਾਰ ਨਹੀਂ ਹੁੰਦਾ। ਤੇ ਇੱਕ ਦੂਜੇ ਤੇ ਜਿੱਥੇ ਵੀ ਇਤਵਾਰ ਨਹੀਂ ਹੁੰਦਾ, ਭਾਈ ਸੱਚੀ ਮੁੱਚੀ ਉੱਥੇ ਕਦੇ ਵੀ ਪਿਆਰ ਨਹੀਂ ਹੁੰਦਾ, ਸੱਚੀ ਮੁੱਚੀ ਉੱਥੇ ਕਦੇ ਵੀ ਪਿਆਰ ਨਹੀਂ ਹੁੰਦਾ।
1: ਬਹੁਤ ਖੂਬ ਅਮਰਜੀਤ ਜੀ ਸਾਹਿਬ, ਤੁਸੀਂ ਇੱਕ ਜਗ੍ਹਾ ਲਿਖਦੇ ਹੋ ਕਿ ਗਜ਼ਲ ਲਿਖਣਾ ਨਾ ਤਾਂ ਮੇਰਾ ਸ਼ੌਂਕ ਹੈ ਤੇ ਨਾ ਹੀ ਦਿਲ ਪਰਚਾਵਾ।
0: ਇਹ ਗੱਲ ਇਹ ਹੈ ਵੀ ਇਹ ਜਿਹੜੀ ਤੁਸੀਂ ਲਿਖਤ ਲਿਖਦੇ ਹੋ ਨਾ
1: ਜੀ,
0: ਉਹਦੇ ਵਿੱਚ ਕੋਈ ਨਾ ਕੋਈ ਮਕਸਦ ਹੋਣਾ ਚਾਹੀਦਾ ਹੈਗਾ। ਇਹ ਨਹੀਂ ਹੈ ਵੀ ਇਹ ਜਿਹੜਾ ਸ਼ੌਂਕ, ਜਿਹੜਾ ਆਪਾਂ ਸ਼ੌਂਕ ਕਹਿ ਦਿੰਦੇ ਹਾਂ ਅਤੇ ਜਾਂ ਦਿਲ ਪਰਚਾਵਾ ਕਹਿ ਦਿੰਦੇ ਹਾਂ, ਇਹ ਨਾ ਥੋੜ੍ਹੀ ਜਿਹੀ ਜਿਹੜੀ ਉਮਰ, ਉਹ ਕੱਚਪਕਲੀ ਜਿਹੜੀ ਉਮਰ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਲੜਜੂ, ਉਹ ਤਾਂ ਇਹਨਾਂ ਨੂੰ ਉਹ ਲੱਗਦਾ ਹੈਗਾ ਇਸ ਤਰ੍ਹਾਂ। ਪਰ ਜਦੋਂ ਏਜ ਇੱਕ ਏਜ ਦੇ ਇਹ ਸਟੇਜ 'ਤੇ ਪਹੁੰਚ ਜਾਂਦੇ ਹੋ, ਤੁਹਾਨੂੰ ਸਮਝ ਲੱਗ ਜਾਂਦੀ ਹੈਗੀ ਵੀ ਨਹੀਂ, ਇਹ ਤਾਂ ਜਿਹੜਾ ਸਾਡਾ ਲਿਖਤ ਦਾ ਕੋਈ ਨਾ ਕੋਈ ਨਾ ਆਦੇਸ਼ ਹੋਣਾ ਚਾਹੀਦਾ ਹੈਗਾ
1: ਜੀ।
0: ਤੇ ਮੈਨੂੰ ਵੀ ਹੁਣ ਮੈਂ ਜਦੋਂ ਲਿਖਦਾ, ਬੇਸ਼ੱਕ ਕੋਈ ਰਚਨਾ 2 ਮਹੀਨਿਆਂ ਬਾਅਦ ਲਿਖਾਂ ਜਾਂ ਕਿੰਨੇ ਮਰਜ਼ੀ ਅਰਸੇ ਬਾਅਦ ਲਿਖਾਂ, ਪਰ ਮੈਂ ਉਨਾ ਚਿਰ ਲਿਖਦਾ ਹੀ ਨਹੀਂ ਹਾਂ ਜਿੰਨਾ ਚਿਰ ਮੈਨੂੰ ਉਹਦੇ ਪਿੱਛੇ ਕੋਈ ਇਹ ਨਾ ਲੱਗੇ ਵੀ ਇਹ ਲਿਖਣੀ ਜ਼ਰੂਰੀ ਹੈ
1: ਜੀ।
0: ਮੈਂ ਲਿਖਦਾ ਹੀ ਉਦੋਂ ਹਾਂ ਜਦੋਂ ਮੈਨੂੰ ਲੱਗੇ ਵੀ ਇਹ ਲਿਖਣਾ ਜ਼ਰੂਰੀ ਹੈ
1: ਜੀ,
0: ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਇਹ ਕਿਸੇ ਨਾ ਕਿਸੇ ਦੇ ਜੇਕਰ ਦੇ ਕੰਨ 'ਚ ਪੈ ਜੇ ਜਾਂ ਕਿਸੇ ਕੋਈ ਪੜ੍ਹ ਲਵੇ ਇਹਨੂੰ, ਤਾਂ ਕੋਈ ਨਾ ਕੋਈ ਮਕਸਦ ਜਿਹੜਾ ਮੇਰਾ ਉਹ ਮਤਲਬ ਕਿ

0: ਹੋ ਸਕਦਾ ਹੈ ਜਾਂ ਸਮਾਜ ਪ੍ਰਤੀ ਜੋ ਮੇਰੀ ਧਾਰਨਾ ਹੈ।
1: ਜੀ, ਇੱਕ ਜਗ੍ਹਾ ਤੁਹਾਡੇ ਬਾਰੇ ਲਿਖਿਆ ਗਿਆ ਕਿ ਰਾਜਨੀਤੀ, ਧਰਮ ਤੇ ਨੈਤਿਕਤਾ ਤੇ ਮਨੁੱਖੀ ਜਦੋਜਹਿਦ ਬਾਰੇ ਤੁਸੀਂ ਜ਼ਿਆਦਾ ਲਿਖਦੇ ਹੋ।
0: ਹਾਂ, ਅਸਲ ਤੁਸੀਂ ਅੱਜ ਦੇਖਦੇ ਹੋ ਧਰਮ ਰਾਜਨੀਤੀ ਇਹ ਬੇਸਿਕਲੀ ਅੱਜ ਕੱਲ ਬਹੁਤ ਕਲੋਜ ਹੋ ਹੋਣੇ ਵੀ ਚਾਹੀਦੇ ਆ, ਇਹ ਨੀ ਵੀ ਨਹੀਂ ਹੋਣੇ ਚਾਹੀਦੇ
1: ਜੀ,
0: ਪਰ ਇਹ ਰਲ ਗੱਡ ਹੋ ਚੁੱਕੇ ਆ ਜੀ।
1: ਜੀ,
0: ਧਰਮ ਅਸੀਂ ਜੇ ਆਪਦੀ ਹਿਸਟਰੀ ਪਿਛਲੀ ਦੇਖੀ, ਮਤਲਬ ਕਿ ਹਜ਼ਾਰਾਂ ਸਾਲ ਪਹਿਲਾਂ ਹੀ ਦੇਖੀ, ਤਾਂ ਉਦੋਂ ਵੀ ਰਾਜ ਦਰਬਾਰਾਂ ਦੇ ਵਿੱਚ ਰਾਜਗੁਰੂ ਹੁੰਦੇ ਸੀਗੇ
1: ਜੀ,
0: ਇਹ ਨਹੀਂ ਸੀ, ਪਰ ਉਦੋਂ ਇਹ ਸੀਗਾ ਵੀ ਜੋ ਨਾ ਰਾਜਨੀਤੀ ਚੱਲਦੀ ਹੈਗੀ ਉਹ ਜੋ ਰਾਜ ਦਰਬਾਰ ਦੇ ਹੁਕਮ ਜਾਰੀ ਹੋਣੇ ਹੈਗੇ ਉਹਦੇ ਉੱਤੇ ਅਸਰ ਕਿਤੇ ਨਾ ਕਿਤੇ ਧਰਮ ਦਾ ਹੁੰਦਾ ਸੀ, ਧਰਮ ਦਾ ਡੰਡਾ ਮਤਲਬ ਕਿ ਰਾਜਨੀਤੀ ਦੇ ਉੱਤੇ ਹੁੰਦਾ ਸੀ, ਤੇ ਪਰ ਅੱਜ ਉਲਟ ਹੈਗਾ, ਅੱਜ ਧਰਮ ਨੂੰ ਵਰਤਿਆ ਜਾ ਰਿਹਾ ਰਾਜਨੀਤੀ ਵਾਸਤੇ। ਇਹ ਕਿਸੇ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਇਹ ਸਾਰੇ ਮਤਲਬ ਕਿ ਸਿਸਟਮ ਦੀ ਗੱਲ ਕਰਦਾ ਮੈਂ ਇਹ
1: ਜੀ।
0: ਇਸ ਕਰਕੇ ਇਹ ਕਦੇ ਨਾ ਕਦੇ ਨਾ ਜਦੋਂ ਤੁਸੀਂ ਸੰਵੇਦਨਸ਼ੀਲ ਮਨ ਹੈਗਾ ਬੈਠ ਕੇ ਸੋਚਦਾ ਹੈਗਾ ਫਿਰ ਉਹ ਜ਼ਰੂਰ ਇਸ 'ਤੇ ਕਿਤੇ ਨਾ ਕਿਤੇ ਗੱਲ ਕਰਦਾ ਹੈਗਾ, ਇਸ ਕਰਕੇ ਮੇਰੀਆਂ ਲਿਖਤਾਂ ਦੇ ਵਿੱਚ ਕਦੇ ਨਾ ਕਦੇ ਆਉਂਦੀ ਇਹ ਗੱਲ
1: ਜੀ।
0: ਔਰ ਇਹਦੇ ਵਿੱਚ ਮੈਂ ਸ਼ਾਇਦ ਲਿਖਿਆ ਵੀ ਹੈ ਕਿਤਾਬ ਦੇ ਵਿੱਚ ਵੀ ਧਰਮ ਨੂੰ ਇਸ ਤਰ੍ਹਾਂ ਮਤਲਬ ਕਿ ਵਰਤਦੇ ਜਿਵੇਂ ਉਹਨਾਂ ਦਾ ਹਥਿਆਰ ਹੁੰਦਾ ਹੈਗਾ, ਰਾਜਨੀਤੀਵਾਨ ਧਰਮ ਨੂੰ ਇੱਕ ਹਥਿਆਰ ਦੇ ਰੂਪ 'ਚ ਵਰਤਦੇ ਹੈਗੇ, ਉਹ ਇਹਦੇ ਵਿੱਚ ਪੁਸਤਕ 'ਚ ਵੀ ਲਿਖਿਆ ਹੈ, ਇਹ ਗੱਲ ਸੱਚੀ ਵੀ ਹੈ ਕਿਤੇ ਨਾ ਕਿਤੇ, ਮੈਨੂੰ ਜਾਪਦੀ ਹੈ ਵੀ ਮੇਰਾ ਆਪਣਾ ਖਿਆਲ ਹੈਗਾ, ਅਤੇ ਹੋ ਸਕਦਾ ਕੋਈ ਬੰਦਾ ਇਹਦੇ ਨਾਲ ਸਹਿਮਤ ਵੀ ਨਾ ਵੀ ਹੋਵੇ
1: ਜੀ। ਅਤੇ ਅਜੀਤ ਸਾਹਿਬ, ਤੁਸੀਂ ਕਵਿਤਾਵਾਂ ਨੂੰ ਤਰਨਮ ਦੇ ਵਿੱਚ ਵੀ ਗਾ ਲੈਂਦੇ ਹੋ
0: ਜੀ,
1: ਤਰਨਮ ਦੇ ਵਿੱਚ ਵੀ ਬੋਲ ਲੈਂਦੇ ਹੋ, ਸੋ ਇੱਕ ਕਵਿਤਾ ਮੈਂ ਚਾਹੂੰਗੀ ਕਿ ਤਰਨਮ ਦੇ ਵਿੱਚ ਸਾਡੇ ਸਰੋਤਿਆਂ ਨੂੰ ਸੁਣਾਓ
0: ਜੀ। ਅਸਲ ਨਾ ਮੇਰਾ ਜਿਹੜਾ ਪਹਿਲਾਂ ਲਗਾ ਸੀਗਾ ਦਮਦਮਾ ਸਾਹਿਬ ਸਾਹਿਤ ਸਭਾ ਨਾਲ, ਜਿੱਥੇ ਜ਼ਿਆਦਾ ਕਵੀਸ਼ਰੀ ਚੱਲਦੀ ਸੀ ਪਿਛੋਕੜ ਦਮਦਮਾ ਸਾਹਿਬ ਸਾਹਿਤ ਸਭਾ ਨਾਲ ਜੁੜਨ ਕਰਕੇ ਉੱਥੇ ਜ਼ਿਆਦਾ ਮੈਂ ਗੀਤ ਹੀ ਲਿਖਦਾ ਹੁੰਦਾ ਸੀਗਾ, ਅਤੇ ਉਹ ਗੀਤ ਦੇ ਵਿੱਚ ਜਦੋਂ ਅਸੀਂ ਗੀਤ ਲਿਖਦੇ ਤਾਂ ਗੀਤ ਗੁਣਗੁਣਾਉਣ ਵੀ ਲੱਗ ਜਾਂਦੇ ਹੈਗੇ, ਬਾਅਦ 'ਚ ਮੈਂ ਗਜ਼ਲ ਲਿਖਣ ਲੱਗਿਆ, ਅਤੇ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਗਜ਼ਲ ਵੀ ਗੁਣਗੁਣਾਵਾਂ, ਉਹ ਮੈਂ ਤੁਹਾਨੂੰ ਤਰਨਮ ਦੇ ਵਿੱਚ ਸੁਣਾ ਦਿੰਦਾ ਹੈ ਨਾ।

0: ਦਿਨ ਵ ਦਿਨ ਕਿਉਂ ਨਾਲ ਮੇਰੇ ਹੋ ਰਿਹਾ ਏ ਹਾਦਸਾ। ਸ਼ੇਰ ਦੇਖਣਾ ਜੀ
1: ਜੀ।
0: ਓ ਯਾਰ ਵੀ ਹਮ ਰਾਜ ਵੀ ਹਮ ਦਰਦ ਤੇ ਹਮ ਸਫਰ ਹਾਂ ਯਾਰ।

0: ਚਾਹੇ ਆਏ ਜਿਸ ਕਿਸੇ ਨੂੰ ਆਪਣਾ ਸ਼ਖਸ਼ ਉਹੀ ਬਣ ਗਿਆ ਹੈ, ਸ਼ਖਸ਼ ਉਹੀ ਬਣ ਗਿਆ ਹੈ ਆਦਮੀ ਤੋਂ ਹੁਣ ਖੁਦਾ ਦਿਨ ਬ ਦਿਨ ਕਿਉਂ ਨਾਲ ਮੇਰੇ ਹੋ ਰਿਹਾ ਏ ਹਾਦਸਾ, ਦਿਨ ਬ ਦਿਨ ਕਿਉਂ ਨਾਲ ਮੇਰੇ ਮਖਤਾ ਕਹਿਣ ਲੱਗਾ ਗਜ਼ਲ ਦਾ। ਉਹ ਹੋਰ ਲੱਖਾਂ ਹੋਣਗੇ ਜੋ ਸ਼ੋਤਰੀ ਨੂੰ ਤਰਸਦੇ, ਹੋਰ ਲੱਖਾਂ ਹੋਣਗੇ ਜੋ ਸ਼ੋਤਰੀ ਨੂੰ ਤਰਸਦੇ।
1: ਕਿਆ ਬਾਤ ਹੈ,
0: ਜੀਤ

ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:10 ਤੇ 35 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਲਟਾ ਸੌਕ ਐਂਡ ਡਾਂਸ ਦਾ, ਸੁਣਦੇ ਹਾਂ ਪ੍ਰੋਗਰਾਮ ਲਟਾ ਸੌਕ ਐਂਡ ਡਾਂਸ।

ਜੀ ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਆਦਾਬ ਸਲਾਮ ਪਿਆਰ ਦੇ ਨਾਲ। ਸੋ ਸਰੋਤੇ ਕੀ ਹਾਲ ਚਾਲ ਨੇ ਤੁਹਾਡੇ? ਮੇਰੇ ਹਾਲ ਚਾਲ ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ। ਸੋ ਤੁਹਾਡੇ ਹਾਲ ਚਾਲ ਵਧੀਆ ਹੋਣਗੇ, ਬਹੁਤ ਸ਼ਾਨਦਾਰ ਹੋਣਗੇ, ਇਸੇ ਹੀ ਅਰਦਾਸ ਦੇ ਨਾਲ ਔਰ ਇਸੇ ਹੀ ਉਮੀਦ ਦੇ ਨਾਲ ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ, ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ, ਇਹਦੇ ਲਈ ਕਰਨਾ ਕੀ ਪਊਗਾ?

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

0: ਸੁਰਾਂ ਨੂੰ ਘਰ ਘਰ ਪਹੁੰਚਾਇਆ।
1: ਮਿਲੇ ਸੁਰ ਮੇਰਾ ਤੁਮਾਰਾ ਤੋ ਸੁਰ ਬਨੇ ਹਮਾਰਾ।
0: ਅਤੇ ਜਾਣਕਾਰੀ ਦੀ ਦੁਨੀਆ ਨਾਲ ਜੋੜਿਆ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਬਠਿੰਡਾ ਲੈ ਕੇ ਆ ਰਿਹਾ ਹੈ ਇੱਕ ਖਾਸ ਪੇਸ਼ਕਸ਼। ਮਿਤੀ 11 ਮਈ ਦਿਨ ਸੋਮਵਾਰ ਸਵੇਰੇ 7 ਵਜੇ ਸੱਜਰੀ ਸਵੇਰ ਦੇ ਤਹਿਤ ਪ੍ਰੋਗਰਾਮ ਆਵਾਜ਼ ਦਾ ਜਨਮ।

0: ਉਹ ਕਹਾਣੀਆਂ, ਉਹ ਯਾਦਾਂ, ਉਹ ਸੁਰ ਜਿਸ ਨੇ ਰੇਡੀਓ ਨੂੰ ਬਣਾਇਆ ਹਰ ਦਿਲ ਦੀ ਧੜਕਣ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।
1: ਇਸੇ ਦੇ ਨਾਲ ਹੀ ਪ੍ਰੋਗਰਾਮ ਲਟਾ ਸਟਾਕ ਐਂਡ ਡਾਂਸ ਖਤਮ ਕਰਨ ਦੀ ਕਿਰਨ ਪਾਲ ਨੂੰ ਇਜਾਜ਼ਤ, ਧੰਨਵਾਦ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਐਂਡ ਏਆਈਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 12:30 ਵਜੇ ਆਪਾਂ ਸੁਣਾਂਗੇ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ। ਸੋ ਪ੍ਰੋਗਰਾਮ ਸੁਣਦੇ ਹਾਂ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਜੀ, ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ, ਸਾਰੀਆਂ ਬੀਬੀਆਂ ਭੈਣਾਂ ਦੇ ਨਾਲ ਜੀ। ਸਟੂਡੀਓ ਦੀ ਘੜੀ ਮੁਤਾਬਿਕ 12:31 ਤੇ 17 ਸਕਿੰਟ ਹੋ ਗਏ ਨੇ। ਸੋ ਕਿਰਨਪਾਲ ਪਹੁੰਚ ਚੁੱਕੀ ਹੈ ਜੀ। ਜੀ ਹਾਂ, ਘਰ ਪਰਿਵਾਰ ਦੇ ਵਿਹੜੇ ਤੇ ਇਸ ਤੋਂ ਬਾਅਦ ਤੁਹਾਨੂੰ ਵੀ ਪਤਾ ਜੀ ਕਿ ਅੱਜ ਦਿਨ ਸ਼ਨੀਵਾਰ ਤੇ ਕਿਰਨਪਾਲ ਆਉਂਦੀ ਹੈ ਤੁਹਾਡੇ ਵਿਹੜੇ। 0166242340 ਨੰਬਰ ਡਾਇਲ ਕਰਕੇ ਪਹੁੰਚੇਗੀ ਤੁਹਾਡੇ ਵਿਹੜੇ ਤੇ ਆਪ ਜੀ ਨੇ ਰੈਡੀ ਰਹਿਣਾ। ਬਿਲਕੁਲ ਨਹੀਂ, ਚਾਹ ਦੇ ਕੱਪ ਦੀ ਅੱਜ ਇੰਨੀ ਇੱਛਾ ਹੈ ਨਹੀਂ ਪਿਲਾਉਣਿਆਂ ਤਾਂ ਕੋਈ ਦਿੱਕਤ ਨਹੀਂ ਹੈ, ਬਸ ਗੱਲਾਂ ਚਾਰ ਕੁ ਮਿੱਠੀਆਂ ਠੰਡੀਆਂ ਜਿਹਾ ਕਰ ਲੈਣੀਆਂ, ਸਾਡੇ ਲਈ ਚਾਹ ਦਾ ਕੰਮ ਹੀ ਕਰ ਜਾਣੀ ਹੈ। ਦੇਖੋ ਗਰਮ ਜੀ ਚਾਹ ਵੀ ਗਰਮੀ ਮਾਰੂਗੀ ਅਤੇ ਤੁਹਾਡੀਆਂ ਮਿੱਠੀਆਂ ਜਿਹੀਆਂ ਗੱਲਾਂ ਵੀ ਮੇਰੇ ਲਈ ਗਰਮੀ ਨੂੰ ਘਟਾਉਣ ਦਾ ਕੰਮ ਕਰਨੀਆਂ। ਸੋ ਤੁਸੀਂ ਆਪਣਾ ਵੀ ਖਿਆਲ ਰੱਖਣਾ, ਆਪਣੇ ਪਰਿਵਾਰ ਦਾ ਵੀ ਖਿਆਲ ਰੱਖਣਾ ਅਤੇ ਕੁੰਡਾ ਜਿਹੜਾ ਹੈਗਾ ਦਰਵਾਜ਼ਾ ਜਿਹੜਾ ਹੈਗਾ ਖੋਲ੍ਹ ਕੇ ਰੱਖਣਾ, ਕਿਉਂਕਿ ਕਿਰਨਪਾਲ ਪਹੁੰਚ ਰਹੀ ਹੈ ਤੁਹਾਡੇ ਵਿਹੜੇ ਅਤੇ ਮਨੋਰੰਜਨ ਕਰਦਿਆਂ ਕਰਦਿਆਂ ਆਪਾਂ ਤੁਹਾਡੇ ਕੋਲ ਪਹੁੰਚ ਜਾਣਾ। ਜਦੋਂ ਤੱਕ ਮੈਂ ਪਹੁੰਚਣਾ ਉਦੋਂ ਤੱਕ ਤੁਸੀਂ ਆਨੰਦ ਮਾਣੋ ਇਸ ਪਿਆਰੇ ਜਿਹੇ ਗੀਤ ਦਾ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

ਜੀ ਭੈਣੋ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਆਪਣੇ ਪਿਆਰੇ ਜੀ ਪ੍ਰੋਗਰਾਮ ਘਰ ਪਰਿਵਾਰ ਦਾ। ਸੋ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਅਸੀਂ ਫਿਰ 124 ਜਿਹੜੇ ਦਿਨ 131 ਨੰਬਰ ਡਾਇਲ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਦਰਵਾਜ਼ਾ ਨਹੀਂ ਖੋਲ੍ਹਦੇ ਹੈਗੇ, ਤਾਂ ਫਿਰ ਹੁਣ ਮੈਂ ਕੀ ਕਹਾਂ। ਚਲੋ, ਜਦੋਂ ਤੱਕ ਮੈਂ ਨੰਬਰ ਜਿਹੜਾ ਦੁਬਾਰਾ ਕਿਸੇ ਬੀਬੀ ਭੈਣ ਤੱਕ ਪਹੁੰਚਦੀ ਹੈ ਜਾਂ ਫਿਰ ਉਹ ਦਰਵਾਜ਼ਾ ਖੋਲ੍ਹਦੇ ਨੇ ਗਰਮੀ ਦੇ ਦਿਨਾਂ ਦੇ ਵਿੱਚ, ਭਾਈ ਮੈਂ ਵੀ ਕਸ਼ਟ ਦੇ ਰਹੀ ਹਾਂ, ਇਹਦੇ ਵਿੱਚ ਕੀ ਸ਼ੱਕ ਹੈ, ਹੈ ਨਾ। ਸੋ ਉਦੋਂ ਤੱਕ ਮੇਰੇ ਸਭ ਦੇ ਨਾਲ ਤਾਂ ਫਿਰ ਘਰ ਪਰਿਵਾਰ ਦੇ ਵਿੱਚ ਆਪਾਂ ਗੱਲਾਂ ਬਾਤਾਂ ਹੀ ਕਰਦੇ ਹਾਂ ਅਤੇ ਨਾਲ ਨਾਲ ਜਿਹੜਾ ਹੈਗਾ ਤੁਹਾਡਾ ਗੀਤ ਸੰਗੀਤ ਦਾ ਨਾਲ ਮਨੋਰੰਜਨ ਵੀ ਕਰਦੇ ਰਹੀਏ, ਤਾਂ ਕਿ ਭੈਣਾਂ ਦੇ ਕੋਲ ਪਹੁੰਚਣਾ ਵੀ ਬਣਦਾ, ਹੈ ਨਾ। ਸੋ ਅੱਜ ਭੈਣਾਂ ਦਾ ਬਸ ਰਸਤਾ ਇਹੀ ਹੈ ਕਿ ਭੈਣਾਂ ਕੋਲ ਮੈਂ ਹੀ ਪਹੁੰਚਣਾ, ਕਿਉਂਕਿ ਭੈਣਾਂ ਦੇ ਪਹੁੰਚਣ ਵਾਲਾ ਰਸਤਾ ਵੀ ਥੋੜ੍ਹਾ ਜਿਹਾ ਪਰੇਸ਼ਾਨੀ ਦੇ ਰਿਹਾ ਹੈਗਾ। ਚਲੋ, ਮੈਂ ਪਹੁੰਚਦੀ ਹਾਂ ਤੁਹਾਡੇ ਘਰ ਅਤੇ ਤੁਸੀਂ ਆਨੰਦ ਮਾਣੋ ਇਸ ਗੀਤ ਦਾ।

वाचक ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ਨ ਸੀਮਾ ਮਹਿਰਾ, ਮਮਤਾ ਅਰੋੜਾ ਤੇ ਜਸਵਿੰਦਰ ਕੌਰ। ਆਓ ਰਲ ਮਨਾਈਏ ਆਕਾਸ਼ਵਾਣੀ ਦੇ 90 ਸਾਲਾਂ ਦਾ ਸੁਨਹਿਰੀ ਯੁੱਗ ਸਾਡੀ ਇਸ ਵਿਸ਼ੇਸ਼ ਪੇਸ਼ਕਸ਼ ਦੇ ਨਾਲ।

0: ਲਓ ਜੀ, ਝਾਂਜਰਾਂ ਦੇ ਬੋਲ ਤਾਂ ਛਣ ਛਣ ਕਰਦੇ ਨੇ, ਝਾਂਜਰਾਂ ਦੇ ਬੋਲ ਛਣ ਛਣ ਕਰਦੇ ਹੀ ਕਿਸੇ ਦੇ ਘਰ ਪਹੁੰਚੇ ਨੇ। ਹੁਣ ਤੁਸੀਂ ਮੇਰੇ ਨਾ ਕਿਤੇ ਕਲਪਨਾ ਕਰਨ ਲੱਗ ਜਾਓ ਬੀਬੀ ਉਹ ਕਿ ਮੇਰੇ ਝਾਂਜਰਾਂ ਪਾਈਆਂ ਨਾ, ਵੀ ਮੇਰੇ ਝਾਂਜਰਾਂ ਨਹੀਂ ਪਾਈਆਂ ਹੈਗੀਆਂ। ਬਸ ਇਹ ਮੰਨੋ ਕਿ ਇੱਧਰੋਂ ਇਹ ਝਾਂਜਰਾਂ ਦੇ ਬੋਰ ਛਣ ਛਣ ਕਰਦੇ ਘਰੇ ਪਹੁੰਚ ਗਏ, ਅਤੇ ਇੱਧਰੋਂ ਮੈਂ ਕਿਰਨਪਾਲ ਕਿਸੇ ਬੀਬੀ ਦੇ ਕੋਲ ਪਹੁੰਚੀ ਹਾਂ, ਅਤੇ ਹੁਣ ਬੀਬੀ ਕਿਹੜੀ ਦੇ ਘਰ ਪਹੁੰਚੀ ਹਾਂ ਉਹ ਤਾਂ ਹੁਣ ਬੀਬੀ ਹੀ ਦੱਸ ਪਾਏਗੀ, ਹੈ ਨਾ, ਵੀ ਮੈਂ ਕਿਹਨਾਂ ਦੇ ਕੋਲ ਪਹੁੰਚੀ ਹਾਂ। ਆਪਾਂ ਗੱਲ ਕਰੀਏ ਉਹਨਾਂ ਦੇ ਨਾਲ। ਹੈਲੋ
1: ਹੈਲੋ
0: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਛਾ ਹੋਰ ਸੁਣਾਓ, ਬੈਠਣ ਨੂੰ ਕਹੋਗੇ ਜਾਂ ਆਪ ਹੀ ਬੈਠ ਜਾ? ਚਲੋ ਮੈਂ ਤਾਂ ਆਪ ਹੀ ਬੈਠ ਜਾਂਦੀ, ਠੀਕ ਹੈ। ਪਾਣੀ ਆਪਾਂ ਫੇਰ ਪੀ ਲਾਂਗੇ, ਪਹਿਲਾਂ ਮੈਨੂੰ ਇਹ ਦੱਸੋ, ਭੈਣਾਂ ਇੰਨਾ ਪੁੱਛੀ ਜਾਂਦੀਆਂ ਨੇ ਵੀ ਕਿਹੜੀ ਬੀਬੀ ਭੈਣ ਨੂੰ ਮਿਲਣ ਗਏ ਆ ਕਿਰਨਪਾਲ, ਤੁਸੀਂ ਦੱਸੋ ਫਿਰ ਮੈਂ ਕਿਹਨੂੰ ਮਿਲਣ ਗਈ ਹਾਂ?
1: ਸਰਬਜੀਤ ਕੌਰ ਜੀ, ਪੱਕਾ ਕਲਾ।
0: ਹਾਂ ਹੁਣ ਬਣੀ ਹੈ ਨਾ ਗੱਲ, ਦੇਖੋ ਭੈਣੋ ਮੈਂ ਹੁਣ ਪੱਕੇ ਕਲਾ ਪਹੁੰਚੀ ਹੋਈ ਆ, ਤੇ ਮੇਰੇ ਨਾਲ ਸਰਬਜੀਤ ਕੌਰ ਨੇ। ਸਰਬਜੀਤ ਜੀ, ਕੀ ਹਾਲ ਚਾਲ ਹੈ?
1: ਠੀਕ ਹੈ ਜੀ, ਬਹੁਤ ਵਧੀਆ,
0: ਠੀਕ ਹੈ। ਚਲੋ ਹਾਂਜੀ ਹਾਂਜੀ, ਵਧੀਆ ਵਧੀਆ, ਬਹੁਤ ਸ਼ਾਨਦਾਰ ਹਾਲ ਨੇ ਮੇਰੇ। ਘਰ ਪਰਿਵਾਰ ਠੀਕ ਹੈ?
1: ਹਾਂਜੀ ਵਧੀਆ।
0: ਕੱਲੇ ਹੀ ਬੈਠੇ ਹੋਗੇ ਘਰੇ, ਕੋਈ ਦੇਖ ਹੀ ਨੀ ਰਿਹਾ, ਕੌਣ ਖਾਣਾ ਘਰੇ?
1: ਸਾਰਾ ਪਰਿਵਾਰ ਹੀ ਹੈ ਜੀ ਘਰੇ।
0: ਅੱਛਾ, ਉਹ ਫਿਰ ਦੁਪਹਿਰ ਦਾ ਟਾਈਮ ਹੈ ਨਾ, ਆਪਣੇ ਆਪਣੇ ਕਮਰਿਆਂ ਦੇ ਵਿੱਚ, ਹੈ ਨਾ। ਕੌਣ ਕੌਣ ਹੈ ਵੈਸੇ ਘਰ ਚ?
1: ਇੱਕ ਬੇਟਾ, ਨੂੰ, ਤੇ ਆਪ ਕਰਦੇ ਨੇ ਘਰ ਵਾਲਾ।
0: ਅੱਛਾ ਘਰ, ਉਹ ਤਾਂ ਸਾਰੇ ਨਾਲ ਵੱਡੀ ਦੌਲਤ ਹੈ ਭਾਈ ਘਰ ਦੀ। ਹਾਂ ਹੈ ਨਾ ਜੀ।
1: ਹਾਂਜੀ
0: ਚਲੋ ਚਲੋ। ਅੱਛਾ ਸਰਬਜੀਤ ਜੀ, ਘਰ ਦੇ ਕੰਮ ਕਾਜ ਫਿਰ ਕਿਵੇਂ ਨਿਬੇੜੀ ਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ?
1: ਸਿਲਾਈ ਦਾ ਕੰਮ ਕਰਦੇ, ਮੈਂ ਤਾਂ ਸਿਲਾਈ ਦੇ ਕੰਮ ਤੇ ਬੈਠੀ ਰਹਿੰਦੀ, ਮਾੜਾ ਮੋਟਾ ਕਰਦੀ ਉਧਰ ਕੰਮ, ਬੋਟੀ ਕਰਦੀ ਨਾ।
0: ਤੇ ਵਧੀਆ ਗੱਲ ਹੈ।
1: ਹਾਂਜੀ
0: ਇਹ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਹੈ।
1: ਹਾਂ ਸੁਬਾ ਸੁਬਾ ਮਾੜਾ ਮੋਟਾ ਮੈਂ ਨਾਲ ਕਰਾ ਦਿੰਦੀ ਹਾਂ ਬਸ, ਮੈਂ ਤਾਂ ਸਿਲਾਈ ਦੇ ਕੰਮ ਤੇ ਬੈਠੇ ਸੀਗੇ, ਮੈਂ ਕਿਹਾ ਅੱਜ ਕਿਸੇ ਦਾ ਫੋਨ ਕਿਸੇ ਨੂੰ ਮਿਲਾ ਹੀ ਨੀ, ਮਿਲ ਹੀ ਨੀ ਰਿਹਾ ਕਿ ਜਾ ਨੀ ਰਹੀ ਮੈਡਮ ਕਿਸੇ ਘਰੇ, ਮੈਂ ਕਿਹਾ ਆਪਾਂ ਹੀ ਚਲੇ ਜਾਂਦੇ
0: ਆਪਾਂ ਕਿਵੇਂ ਆਪਾਂ ਇੱਦਾਂ ਕਿਵੇਂ ਚਲੇ ਜਾਂਦੇ ਆ ਜਦੋਂ ਕਿਰਨਪਾਲ ਨੇ ਕੁੰਡਾ ਖੜਕਾਇਆ। ਤੁਸੀਂ ਵੈਸੇ ਉਡੀਕਾਂ ਤੇ ਸੀ ਹੈ ਨਾ ਮੇਰੇ ਹਿਸਾਬ ਨਾਲ?
1: ਹਾਂ ਸਹੀ ਗੱਲ ਹੈ ਜੀ,
0: ਹੈ ਨਾ। ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕਿਰਨਪਾਲ ਆ ਰਹੀ ਹੈ, ਕਿਰਨਪਾਲ ਹੁਣ ਵੀ ਕਹਿਤਾ, ਹੁਣ ਵੀ ਕਹਿ ਰਹੀ ਹੈ ਵੀ ਆ ਰਹੀ ਹੈ। ਫਿਰ ਇਹ ਉਡੀਕ ਦਾ ਫਲ ਮਿੱਠਾ ਨੀ ਹੁੰਦਾ ਨਾ?
1: ਮਿੱਠਾ ਹੁੰਦਾ ਜੀ, ਵਧੀਆ
0: ਹੁੰਦਾ ਨਾ। ਸਰਬਜੀਤ, ਕਦੇ ਇਹ ਉਡੀਕ ਦਾ ਫਲ ਮਿਲਿਆ? ਹਾਂਜੀ
1: ਅੱਜ ਪਹਿਲੇ ਦਿਨ ਮਿਲਿਆ।
0: ਨਹੀਂ ਵੈਸੇ ਨੂੰਹਾਂ ਪੁੱਤਾਂ ਵਾਲੇ ਹੋ ਗਏ ਸੁੱਖ ਨਾਲ, ਬਾਬਾ ਜੀ ਦੀ ਮਿਹਰ ਦੇ ਨਾਲ ਬਹੁਤ ਵਾਰੀ ਫਲ ਮਿੱਠਾ ਮਿਲਿਆ ਹੋਣਾ ਉਮਰ ਆਪਣਾ ਉਡੀਕ ਦਾ। ਬੈਠੀ ਬੈਠੀ ਤੇ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਦੋਂ ਨੂੰਹ ਰਾਣੀ ਵਿਆਹ ਕੇ ਲਿਆਂਦੀ ਹੋਊਗੀ

0: ਉਦੋਂ ਸਬਰ ਨੀ ਹੁੰਦਾ ਹੋਣਾ ਵੀ ਇੱਥੇ ਜੇ ਆ ਗਏ ਉੱਥੇ ਜੇ ਆ ਗਏ, ਉਹ ਹੁੰਦਾ ਸਬਰ ਦਾ ਫਲ ਵੀ ਉਦੋਂ ਸਬਰ ਕਰਨਾ ਪੈਂਦਾ ਵੀ ਉਦੋਂ ਪਤਾ ਨੀ ਕਿੰਨੇ ਟਾਈਮ ਤੇ ਆਉਣਗੇ, ਜਾਂ ਮਤਲਬ ਫੋਨ ਆ ਰਹੇ ਹੁੰਦੇ ਵੀ ਅੱਧੇ ਘੰਟੇ ਤੱਕ ਆ ਜਾਣਾ ਹਨਾ, ਤਾਂ ਤੁਹਾਡੇ ਦਿਲ ਦੇ ਵਿੱਚ ਇਹ ਹੁੰਦਾ ਵੀ ਮੈਂ ਕਦੋਂ ਆਪਣੀ ਨੂੰਹ ਰਾਣੀ ਨੂੰ ਵੇਖਾਂ ਤੇ ਕਦੋਂ ਪਿਆਲਾ ਦੇਵਾਂ, ਕਦੋਂ ਮਤਲਬ ਪਾਣੀ ਵਾਰਾਂ ਹਨਾ।
1: ਹਾਂਜੀ,
0: ਇਹ ਵੀ ਤਾਂ ਹੋਊਗਾ ਨਾ ਉਸ ਟਾਈਮ।
1: ਹੁਣ ਤਾਂ ਉਹ ਸਿਸਟਮ ਹੀ ਮੁੱਕ ਗਿਆ ਕਿਉਂਕਿ ਅਗਲਾ ਬਰਾਤ ਕੀ ਨਾਲ ਚੱਲ ਜਾਂਦਾ।
0: ਚਲੋ ਫਿਰ ਉਲਟਾ ਸਹੀ, ਫਿਰ ਤੁਸੀਂ ਜਦੋਂ ਗਏ ਹੋਗੇ ਘਰੋਂ ਨਿਕਲੇ ਹੋਗੇ ਹਨਾ ਬਣ ਠਣ ਕੇ ਵੀ ਲੈ ਵੀ ਸੱਸ ਨਿਕਲੀ ਅੱਜ ਪਟੋਲਾ ਬਣ ਕੇ ਤੇ ਨੂੰਹ ਰਾਣੀ ਨੂੰ ਲੈਣ ਚੱਲੀ ਹੈ, ਤੇ ਉਦੋਂ ਪੈਰ ਧਰਤੀ ਤੇ ਪਹਿਲੀ ਗੱਲ ਤਾਂ ਤੁਹਾਡਾ ਪੱਬ ਉਦੋਂ ਨੀ ਲੱਗਦਾ ਹੋਣਾ, ਠੀਕ ਹੈ। ਤੇ ਰਹੀ ਗੱਲ ਉਦੋਂ ਫਿਰ ਰਸਤਾ ਜਿਹੜਾ ਲੰਬਾ ਹੀ ਲੰਬਾ ਹੁੰਦਾ ਜਾਂਦਾ ਹੋਣਾ ਹਨਾ, ਵੀ ਸਹੁਰੇ ਆਪਣੇ ਮੁੰਡੇ ਦੇ ਸਹੁਰੇ ਚੱਲੇ ਆ ਤਾਂ ਛੇਤੀ ਛੇਤੀ ਕਦੋਂ ਨੀ ਆ, ਮਤਲਬ ਟਾਈਮ ਹੀ ਨੀ ਹੋ ਰਿਹਾ ਹਨਾ, ਜਾ ਨੀ ਪਾ ਜਲਦੀ ਜਲਦੀ ਹਨਾ, ਉਦੋਂ ਵੀ ਤਾਂ ਇੱਕ ਸਬਰ ਵਾਲਾ ਕੰਮ ਹੀ ਸੀ ਨਾ ਵੀ ਕਦੋਂ ਪਹੁੰਚੀਏ ਅਸੀਂ ਫਟਾਫਟ।
1: ਉਹ ਤਾਂ ਹੈਗਾ।
0: ਅੱਛਾ ਗਏ ਸੀ ਤੁਸੀਂ ਨਾਲ?
1: ਹਾਂਜੀ।
0: ਫਿਰ ਕਿਵੇਂ ਰਿਹਾ ਵਿਆਹ?
1: ਵਧੀਆ, ਬਹੁਤ ਵਧੀਆ।
0: ਕਿਵੇਂ ਦੇਖਿਆ ਵਿਆਹ ਤੁਸੀਂ, ਐਂ ਦੱਸ ਦਿਓ ਚਲੋ ਬੀਬੀਆਂ।
1: ਹਾਂਜੀ,
0: ਵਿਆਹ ਕਿਵੇਂ ਦਾ ਦੇਖਿਆ ਫਿਰ ਤੁਸੀਂ ਮੁੰਡੇ ਦਾ?
1: ਵਧੀਆ ਵਧੀਆ ਵਧੀਆ।
0: ਅੱਛਾ ਅੱਛਾ, ਫਿਰ ਐ ਨੀ ਕਿਸੇ ਨੇ ਕਿਹਾ ਕੁੜੀ ਆਹ ਕੁੜੀ ਆਪਣੀ ਕੀ ਨਾਮ ਜੋ ਵੀ ਹੈਗਾ ਤੁਹਾਡੀ ਨੂੰਹ ਰਾਣੀ ਦਾ ਨਾਮ ਵੀ ਉਹਦੀ ਸੱਸ ਹੈ? ਹਾਂ, ਗੁਰਪ੍ਰੀਤ ਦੀ ਸੱਸ ਹੈ ਆਹ, ਐ ਨੀ ਕਿਹਾ ਜਾਂ ਗੁਰਪ੍ਰੀਤ ਦੀ ਮੰਮੀ ਹੈ, ਕਿਉਂਕਿ ਜ਼ਿਆਦਾਤਰ ਮੰਮੀ ਕਹਿਣ ਨਾਲ ਹੁਣ ਐਂ ਕਹਿੰਦੇ, ਐਂ ਕਹਿੰਦੇ ਹੁੰਦੇ ਵੀ ਆਹ ਤਾਂ ਗੁਰਪ੍ਰੀਤ ਦੀ ਸੱਸ ਹੈ,
1: ਛੋਟੀ ਜੀ ਹੈ।
0: ਅੱਛਾ,
1: ਮੇਰੀ ਉਮਰ ਹੈ ਨੀ ਜ਼ਿਆਦਾ, ਛੋਟੀ ਹੋਈ ਹੈ।
0: ਫਿਰ ਉਹੀ ਤਾਂ ਗੱਲ ਆ ਗਈ ਨਾ ਸਰਬਜੀਤ ਜੀ, ਜੇ ਉਹਨਾਂ ਨੇ ਕਹਿਣਾ ਲਿਆ ਤਾਂ
1: ਛੋਟੇ ਛੋਟੇ ਬੱਚੇ ਵਿਆਹ ਤੇ ਨਾ ਦੇ
0: ਮੇਰੇ ਵਾਂਗੂ ਮਤਲਬ ਉੱਚੇ ਲੰਬੇ ਹੈਗੇ ਆ ਕੱਦ ਦੇ, ਤੇ ਤੁਸੀਂ ਛੋਟੇ ਲੱਗਦੇ ਹੋਵੋਗੇ ਸਮਾਂ ਦੀ। ਅੱਛਾ, ਕਦੇ ਫਿਰ ਜਦੋਂ ਕਿਤੇ ਨੂੰਹ ਰਾਣੀ ਦੇ ਨਾਲ ਜਾਣਾ ਹੁੰਦਾ ਹੈ ਨਾ, ਤੇ ਕੱਪੜਿਆਂ ਕੁਪੜਿਆਂ ਦੀ ਪਸੰਦ ਤੁਹਾਡੀ ਇੱਕੋ ਜਿਹੀ ਹੁੰਦੀ ਹੈ ਨੂੰਹ ਰਾਣੀ ਦੇ ਨਾਲ ਵੀ ਐਂ ਜੇ ਹੁੰਦਾ, ਜਾਂ ਫਿਰ ਨੂੰਹ ਰਾਣੀ ਕਹਿੰਦੀ ਹੋਵੇ ਮੰਮੀ ਤੁਸੀਂ ਆਹ ਸੂਟ ਪਾ ਕੇ ਲੈ ਕੇ ਜਾਓ?
1: ਇਹ ਤਾਂ ਹੁੰਦਾ ਹੀ, ਅੱਜ ਕੱਲ ਨੂੰਹਾਂ ਦੀ ਪਸੰਦ ਹੀ ਚੱਲਦੀ ਹੈ।
0: ਅੱਛਾ, ਫਿਰ ਵੀ ਫਿਰ ਤਾਂ ਕਰਮ ਵਾਲੇ ਹੋ ਭਾਈ, ਨੂੰਹ ਇੰਨੇ ਸ਼ੌਂਕ ਦੇ ਨਾਲ ਉਹ ਕਰਦੇ ਹੈਗੇ ਨਾ। ਮੇਰੇ ਭੂਆ ਜੀ ਨੇ ਉਹਨਾਂ ਦੀ ਪਸੰਦ ਜਾਂ ਫਿਰ ਉਹਨਾਂ ਵਾਸਤੇ ਕੱਪੜੇ ਤਿਆਰ ਕਰਨੇ, ਸੂਟ ਲੈ ਕੇ ਆਉਣਾ ਬਣਾਉਣਾ, ਇਹ ਉਹਨਾਂ ਦੀ ਨੂੰਹ ਰਾਣੀ ਕਰਦੇ ਨੇ। ਉਹਨਾਂ ਨੇ ਕਹਿਣਾ ਮੰਮੀ ਤੁਸੀਂ ਏਦਾਂ ਦੀ ਜੁੱਤੀ ਪਾਓ, ਏਦਾਂ ਦਾ ਸੂਟ ਪਾਓ, ਆਹ ਚੀਜ਼ ਲਓ, ਆਹ ਚੀਜ਼, ਮਤਲਬ ਉਹ ਚੀਜ਼ ਕਿੰਨੀ ਕਰਮਾਂ ਵਾਲੇ ਭਾਗਾਂ ਵਾਲੀਆਂ ਨੇ ਮੇਰੇ ਹਿਸਾਬ ਨਾਲ ਉਹ ਔਰਤਾਂ ਜਿਨ੍ਹਾਂ ਨੂੰ ਏਦਾਂ ਦੀਆਂ ਨੂੰਹਾਂ ਮਿਲਦੀਆਂ ਨਾ।
1: ਹਾਂਜੀ, ਨਹੀਂ ਬਹੁਤ ਵਧੀਆ।
0: ਸੋ ਹੋਰ ਘਰ ਪਰਿਵਾਰ ਦੇ ਵਿੱਚ ਮਤਲਬ ਤੁਸੀਂ ਦੱਸ ਦਿੱਤਾ ਕਿ ਛੋਟਾ ਜਿਹਾ ਪਰਿਵਾਰ ਹੈ, ਹੱਸਦਾ ਰਸਦਾ ਪਰਿਵਾਰ ਹੈ, ਫਿਰ ਘਰ ਦੇ ਵਿੱਚ ਖਾਣਾ ਪੀਣਾ ਬਣਾਉਣ ਦਾ ਕਿਹਦੀ ਜ਼ਿੰਮੇਵਾਰੀ ਆਉਂਦੀ ਹੈ?
1: ਰਲ ਮਿਲ ਕੇ ਬਣਾ ਲੈਣੇ ਆ, ਸਵੇਰ ਸ਼ਾਮ ਕਦੇ ਮੈਂ ਬਣਾ ਲੈਣੀ ਕਦੇ ਉਹ ਬਣਾ ਲੈਂਦੀ
0: ਹੈ। ਇਹ ਵੀ ਠੀਕ ਹੈ,
1: ਰਲ ਮਿਲ ਕੇ
0: ਚੱਲੀ ਜਾਂਦਾ ਹੈ। ਚਲੋ,
1: ਕਈ ਵਾਰੀ ਕੰਮ ਦੇਣਾ ਨਾ ਹੁੰਦਾ ਸਾਡਾ, ਸਲਾਈ ਦਾ ਕੰਮ ਕਈ ਵਾਰੀ ਐਮਰਜੈਂਸੀ ਦੇਣਾ ਹੋਵੇ ਫਿਰ ਸਾਨੂੰ ਤਾਂ ਇੱਧਰ ਕਰਨਾ ਪੈਂਦਾ ਕੰਮ, ਫਿਰ ਉਹ ਉੱਧਰ ਉਹਨਾਂ ਨੂੰ।
0: ਕਈ ਵਾਰ ਤਾਂ ਖਾਣਾ ਬਣਾਉਣ ਦੀ ਤਾਂ ਦੂਰ ਦੀ ਗੱਲ, ਖਾਣ ਦਾ ਵੀ ਟਾਈਮ ਨਹੀਂ ਲੱਗਦਾ।
1: ਸਹੀ ਗੱਲ ਹੈ, ਨਹੀਂ ਟਾਈਮ ਲੱਗਦਾ ਖਾਣ ਦਾ, ਵੀ ਟਾਈਮ ਨਹੀਂ ਹੁੰਦਾ।
0: ਇਹ ਸਾਰਿਆਂ ਕੋਲੇ ਹੁੰਦਾ। ਚਲੋ, ਤੁਸੀਂ ਇਸ ਕੰਮ ਦਾ ਕਰਕੇ ਆਪਣੇ ਆਪ ਨੂੰ ਵਿਅਸਤ ਦੱਸਦੇ ਹੋ, ਹਰ ਇੱਕ ਦੇ ਵੀ ਹੁੰਦਾ ਰੁਝੇਵਾਂ ਕੋਈ ਨਾ ਕੋਈ, ਹੈਨਾ। ਕਈ ਵਾਰੀ ਏਦਾਂ ਦੇ ਰੁਝੇਵੇਂ ਹੁੰਦੇ ਆ ਵੀ ਉਦੋਂ ਚਾਹ ਕੇ ਵੀ ਨੀ ਖਾ ਪਾਉਂਦੇ। ਅੱਛਾ, ਹੋਰ ਦੇਖੋ, ਜਦੋਂ ਕੰਮ ਦੇ ਵਿੱਚ ਆਪਾਂ ਲੱਗੇ ਹੁੰਦੇ ਆ ਨਾ, ਤਾਂ ਉਦੋਂ ਭੁੱਖ ਵੀ ਨੀ ਲੱਗਦੀ, ਉਦੋਂ ਭੁੱਲ ਜਾਂਦਾ,
1: ਟਾਈਮ ਪਤਾ ਹੀ ਨੀ ਲੱਗਦਾ ਵੀ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ ਜਾਂ ਖਾਣੀ ਆ, ਟਾਈਮ ਹੀ ਨਹੀਂ ਹੁੰਦਾ।
0: ਬਿਲਕੁਲ ਬਿਲਕੁਲ ਸਹੀ ਹੈ। ਕੋਈ ਸ਼ੌਂਕ ਵਾਂਗ ਦੱਸ ਦਿਓ ਆਪਦੇ ਸ਼ੌਂਕ।
1: ਸ਼ੌਂਕ ਬਸ ਸਾਨੂੰ ਕੰਮ ਚ ਕੋਈ ਟਾਈਮ ਹੀ ਨੀ ਮਿਲਦਾ ਸ਼ੌਂਕ ਦਾ।
0: ਲੈ ਹੁਣ ਇਹ ਸ਼ੌਂਕ ਥੋੜਾ ਹੈ ਜੀ, ਸਾਰਾ ਦਿਨ ਕੰਮ ਦੇ ਵਿੱਚ ਲੱਗੇ ਰਹਿਣਾ, ਕੰਮ ਵੀ ਤਾਂ ਸ਼ੌਂਕ ਨਾਲ ਹੀ ਹੁੰਦਾ ਹੈ,
1: ਸਾਰਾ ਦਿਨ ਕੰਮ ਹੀ ਕਰੀ ਜਾਂਦੇ ਆ।
0: ਤੁਸੀਂ ਯਕੀਨ ਕਰੋ ਮੇਰਾ ਸੂਈ ਚੱਕਣ ਦਾ ਦਿਲ ਨਾ ਕਰੇ, ਕਿਉਂਕਿ ਮੇਰਾ ਮਨ ਨਹੀਂ ਹੈਗਾ ਇਸ ਚੀਜ਼ ਦੇ ਵਿੱਚ, ਤਾਂ ਤੁਹਾਡਾ ਇਹ ਸ਼ੌਂਕ ਹੈ ਸਭ ਤੋਂ ਵੱਡਾ ਜਿਹੜਾ ਤੁਸੀਂ ਸਾਰਾ ਦਿਨ ਸਿਲਾਈ ਕਰਦੇ ਹੋ।
1: ਬਸ ਸਾਨੂੰ ਇਹ ਸ਼ੌਂਕ ਹੁੰਦਾ ਵੱਡਾ, ਗਾਹਕਾਂ ਨਾਲ ਮਿਲਵਰਤਨ ਦਾ ਸ਼ੌਂਕ ਹੁੰਦਾ।
0: ਅੱਛਾ, ਜੇ ਮੈਂ ਗਾਹਕ ਬਣ ਕੇ ਆਵਾਂ, ਚਲੋ ਅੱਜ ਤਾਂ ਕਿਰਨਪਾਲ ਰੇਡੀਓ ਵੱਲੋਂ ਆਈ ਹੈ, ਜੇ ਕਿਸੇ ਦਿਨ ਗਾਹਕ ਬਣ ਕੇ ਆਵੇ ਕਿਰਨਪਾਲ, ਫਿਰ ਤੁਸੀਂ ਕਿਵੇਂ ਬੁਲਾਓ ਮੈਨੂੰ ਆਇਆਂ ਨੂੰ?
1: ਬਹੁਤ ਵਧੀਆ।
0: ਅੱਛਾ,
1: ਸਾਡੇ ਕੋਲੇ ਕੋਈ ਵੀ ਗਾਹਕ ਹੁੰਦਾ ਅਸੀਂ ਪਿਆਰ ਨਾਲ ਬਿਠਾਉਣੇ ਆ, ਵਧੀਆ ਗੱਲਬਾਤ ਕਰਦੇ ਆ।
0: ਠੀਕ ਹੈ ਜੀ,
1: ਆਇਓ ਤਾਂ ਸਹੀ ਕਿਤੇ ਤੁਸੀਂ ਸਾਡੇ ਘਰੇ।
0: ਬਸ ਮੈਂ ਆ ਗਈ ਅੱਜ, ਆ ਦੇਖੋ ਆ ਤਾਂ ਗਈ ਹੈ। ਹੋਰ ਫਿਰ ਕਿੱਦਾਂ ਆਈ ਜਦੋਂ ਨਾ?
1: ਐ ਚਿਹਰਾ ਨਹੀਂ ਨਾ ਸਾਹਮਣੇ ਦਿਸਦਾ।
0: ਅੱਛਾ, ਮਨ ਦੀਆਂ ਅੱਖਾਂ, ਮਨ ਦੀਆਂ ਅੱਖਾਂ ਨਾਲ ਦੇਖੋ, ਅੱਖਾਂ ਬੰਦ ਕਰੋ, ਮਨ ਦੀਆਂ ਅੱਖਾਂ ਖੋਲੋ। ਸਰਬਜੀਤ ਜੀ, ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ, ਲੱਗ ਰਿਹਾ ਕਿ ਗੱਲਾਂ ਕਰੀ ਜਾਵਾਂ, ਕਿਉਂਕਿ ਫੋਨ ਭਾਈ ਸਾਹਿਬ ਇਹ ਵੀ ਮਹਾਰਾਜ ਬੈਠੇ ਬੈਠੇ ਰੁੱਸ ਜਾਂਦੇ ਆ ਕਦੇ ਕਦੇ ਮੇਰੇ ਨਾਲ ਐਵੇਂ।
1: ਸਹੀ ਗੱਲ ਨਹੀਂ, ਕਿਤੇ ਨਹੀਂ ਮਿਲਦਾ ਨਾ।
0: ਹਾਂ, ਤੇ ਫਿਰ ਭੈਣਾਂ ਨੂੰ ਐ ਲੱਗਦਾ ਵੀ ਕਿਰਨਪਾਲ ਐਵੇਂ ਸਾਨੂੰ ਲਾਰਾ ਦਾ ਲਾਰਾ ਲਾਈ ਜਾਂਦੇ, ਲਾਰਾ ਲੱਪਾ ਲਾਰਾ।

0: ਕਲਾਈ ਰੱਖ ਦੀ
1: ਲੋ
0: ਜੀ ਅਸੀਂ ਤੁਹਾਡੇ ਕੋਲ ਇਥੋਂ ਬਠਿੰਡਾ ਆਕਾਸ਼ਵਾਣੀ ਐਫ ਐਮ ਤੋਂ ਆ ਰਹੇ ਹਾਂ। ਦੇਖੋ ਹੁਣ ਤੁਹਾਡੇ ਕੋਲ ਪਹੁੰਚੇ ਹੋਏ ਹਨ, ਜਿਵੇਂ ਹੁਣ ਤੁਸੀਂ ਆਪਦੇ ਨਗਰ ਖੇੜਾ ਦੱਸਤਾ ਤੇ ਮੈਂ ਵੀ ਤਾਂ ਦੱਸਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ। ਚੰਦ ਕਬੋਲ ਇਸ ਗੀਤ ਦੇ, ਪਰ ਇਸ ਤੋਂ ਪਹਿਲਾਂ ਸੁਣਾਂਗੇ ਆਪਾਂ ਕੁਝ ਸੰਦੇਸ਼। ਸਰੋਤਿਓ,
2: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।
3: ਆਵਾਜ਼ਾਂ ਦਾ ਉਹ ਸਫ਼ਰ ਜੋ ਪੀੜ੍ਹੀਆਂ ਤੋਂ ਦਿਲਾਂ ਨਾਲ ਜੁੜਿਆ ਰਿਹਾ ਜੀ ਰੇਡੀਓ। ਜਿਸ ਨੇ ਖੁਸ਼ੀਆਂ ਵੰਡੀਆਂ।

0: ਸੁਰਾਂ ਨੂੰ ਘਰ ਘਰ ਪਹੁੰਚਾਇਆ।
1: ਮਿਲੇ ਸੁਰ ਮੇਰਾ ਤੁਮਾਰਾ ਤੋ ਸੁਰ ਬਨੇ ਹਮਾਰਾ।
0: ਅਤੇ ਜਾਣਕਾਰੀ ਦੀ ਦੁਨੀਆ ਨਾਲ ਜੋੜਿਆ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਬਠਿੰਡਾ ਲੈ ਕੇ ਆ ਰਿਹਾ ਹੈ ਇੱਕ ਖਾਸ ਪੇਸ਼ਕਸ਼। ਮਿਤੀ 11 ਮਈ ਦਿਨ ਸੋਮਵਾਰ ਸਵੇਰੇ 7 ਵਜੇ ਸੱਜਰੀ ਸਵੇਰ ਦੇ ਤਹਿਤ ਪ੍ਰੋਗਰਾਮ ਆਵਾਜ਼ ਦਾ ਜਨਮ।

0: ਉਹ ਕਹਾਣੀਆਂ, ਉਹ ਯਾਦਾਂ, ਉਹ ਸੁਰ ਜਿਸ ਨੇ ਰੇਡੀਓ ਨੂੰ ਬਣਾਇਆ ਹਰ ਦਿਲ ਦੀ ਧੜਕਣ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

0: ਇਸੇ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ,
0: ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ ਐਫਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤਾਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 1:10 ਕੇ 10 ਮਿੰਟ ਤੇ ਸੁਣਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਇਹਨਾਂ ਖਬਰਾਂ ਦੇ ਲਈ ਚੰਦਪਾਲ ਕਰਾਂਗੇ ਇੰਤਜ਼ਾਰ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀਅਮ ਨੂੰ ਅਗਲਾ ਚੀਫ ਆਫ ਡਿਫੈਂਸ ਸਟਾਫ CDS ਨਿਯੁਕਤ ਕੀਤਾ ਹੈ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਲੈਫਟੀਨੈਂਟ ਜਨਰਲ ਸੁਬਰਾਮਣੀ ਇਸ ਤੋਂ ਪਹਿਲਾਂ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਜਲੰਧਰ 'ਚ ਇੱਕ ਪ੍ਰਸ਼ਾਸਨਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਨਗਰ ਨਿਗਮ ਜਲੰਧਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੀਵਰੇਜ ਬੋਰਡ ਦੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਡਰੇਨਾਂ ਵਿੱਚ ਰਹਿੰਦ ਖੂੰਹਦ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਵਿਭਾਗੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਰਾਜ ਸਭਾ ਮੈਂਬਰ ਨੇ ਕਾਲਾ ਸੰਘਿਆ ਡਰੇਨ 'ਚ ਸਾਫ਼ ਪਾਣੀ ਛੱਡੇ ਜਾਣ ਦਾ ਜਾਇਜ਼ਾ ਲਿਆ ਅਤੇ ਜਮਸ਼ੇਰ ਵਿੱਚ CBG ਪਲਾਂਟ ਅਤੇ ਵਰਾਣਾ ਵਿੱਚ ਬਾਇਓ ਮਾਈਨਿੰਗ ਪ੍ਰੋਜੈਕਟ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਭਰੋਸਾ ਦਵਾਇਆ ਕਿ ਡਰੇਨਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ FDA ਨੇ ਪੰਜਾਬ 'ਚ ਦੁੱਧ ਦੇ ਨਮੂਨੇ ਲੈਣ ਲਈ 2 ਰੋਜ਼ਾ ਮੁਹਿੰਮ ਮੁਕੰਮਲ ਕਰ ਲਈ ਹੈ। ਇਹ ਮੁਹਿੰਮ ਬੁੱਧਵਾਰ ਅਤੇ ਵੀਰਵਾਰ ਨੂੰ ਚਲਾਈ ਗਈ ਸੀ। ਇਸ ਮੁਹਿੰਮ ਬਾਰੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਸਾਰੇ ਪੰਜਾਬ 'ਚ ਤੜਕਸਾਰ ਨਾਕੇ ਲਗਾਏ ਗਏ ਸਨ, ਜਿਨ੍ਹਾਂ ਤਹਿਤ ਸ਼ਹਿਰੀ ਤੋਂ ਪੇਂਡੂ ਦੋਵਾਂ ਖੇਤਰਾਂ 'ਚ ਡੇਅਰੀ ਫਾਰਮਾਂ, ਸੰਗ੍ਰਹਿ ਕੇਂਦਰਾਂ, ਪ੍ਰੋਸੈਸਿੰਗ ਯੂਨਿਟਾਂ ਅਤੇ ਪ੍ਰਚੂਨ ਦੀਆਂ ਦੁਕਾਨਾਂ ਤੋਂ ਦੁੱਧ ਦੇ 200 ਨਮੂਨੇ ਇਕੱਤਰ ਕੀਤੇ ਗਏ। ਇਕੱਤਰ ਕੀਤੇ ਗਏ ਨਮੂਨਿਆਂ ਨੂੰ ਜਾਂਚ ਵਾਸਤੇ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ 'ਚ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਜੇ ਕੋਈ ਖੁਰਾਕ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਰਾਸ਼ਟਰੀ ਜਨਤਕ ਪ੍ਰਸਾਰਣ ਸੇਵਾ ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਦੇ ਜਸ਼ਨ ਮੌਕੇ ਇਸ ਦੇ ਜਲੰਧਰ ਕੇਂਦਰ ਵੱਲੋਂ ਅੱਜ ਵਾਕਾਥੋਨ ਕਰਵਾਈ ਗਈ। ਇਸ ਵਿੱਚ ਸੈਂਕੜੇ ਸਰੋਤਿਆਂ, ਸਟਾਫ ਮੈਂਬਰਾਂ, ਐਂਕਰਾਂ ਅਤੇ ਪੇਸ਼ਕਾਰਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਦੀ ਵਾਕਾਥੋਨ ਪਟਿਆਲਾ ਕੇਂਦਰ ਵਿੱਚ ਵੀ ਕਰਵਾਈ ਗਈ। ਜਲੰਧਰ 'ਚ ਇਸ ਨੂੰ ਆਕਾਸ਼ਵਾਣੀ ਜਲੰਧਰ ਦੇ ਕਲਸਟਰ ਮੁਖੀ ਅਤੇ ਉਪ ਮਹਾਂਨਿਰਦੇਸ਼ਕ ਰਣਜੀਤ ਮੀਨਾ, ਦੂਰਦਰਸ਼ਨ ਜਲੰਧਰ ਦੇ ਉਪ ਮਹਾਂਨਿਰਦੇਸ਼ਕ RL ਜਲੰਗਰ, ਖਬਰਾਂ ਅਤੇ ਪ੍ਰੋਗਰਾਮ ਮੁਖੀਆਂ ਨਾਲ ਮਿਲ ਕੇ ਝੰਡੀ ਦਿਖਾ ਕੇ ਰਵਾਨਾ ਕੀਤਾ। ਵਾਕਾਥੋਨ ਨੂੰ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੋੜਿਆ ਗਿਆ ਸੀ। ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ ਆਨ ਏਅਰ ਆਪਣੇ ਤਜਰਬੇ ਸਾਂਝੇ ਕੀਤੇ, ਜਦਕਿ FM ਸਟੂਡੀਓ ਵਿੱਚ ਐਂਕਰਾਂ ਨੇ 94 ਗੀਤ ਪੇਸ਼ ਕੀਤੇ। ਨੌਜਵਾਨ ਐਂਕਰਾਂ ਅਤੇ ਪੇਸ਼ਕਾਰਾਂ ਨੇ ਵੱਖ ਵੱਖ ਗੀਤਾਂ ਦੀਆਂ ਧੁਨਾਂ 'ਤੇ ਨੱਚ ਕੇ ਮਾਹੌਲ ਰੌਣਕ ਵਾਲਾ ਬਣਾ ਦਿੱਤਾ। ਬਹੁਜਨ ਹਿਤਾਏ ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ 'ਤੇ ਖਰਾ ਉਤਰਦਿਆਂ, ਜਿਸ ਦਾ ਅਰਥ ਹੈ ਬਹੁਤਿਆਂ ਦੀ ਭਲਾਈ ਲਈ, ਬਹੁਤਿਆਂ ਦੀ ਖੁਸ਼ਹਾਲੀ ਲਈ ਤਹਿਤ ਰਾਸ਼ਟਰੀ ਪ੍ਰਸਾਰਕ ਆਕਾਸ਼ਵਾਣੀ ਪਿਛਲੇ 9 ਦਹਾਕਿਆਂ ਤੋਂ 591 ਕੇਂਦਰਾਂ ਰਾਹੀਂ ਵੱਖ ਵੱਖ ਪ੍ਰੋਗਰਾਮਾਂ, ਖਬਰਾਂ ਅਤੇ ਬੁਲੇਟਿਨਾਂ ਦੇ ਜ਼ਰੀਏ ਜਾਣਕਾਰੀ, ਸਿੱਖਿਆ ਅਤੇ ਮਨਪ੍ਰਚਾਵਾ ਮੁਹੱਈਆ ਕਰਵਾ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ, ਜਿਸ ਦੀ ਪਹੁੰਚ ਦੇਸ਼ ਦੀ 98% ਆਬਾਦੀ ਤੱਕ ਹੈ। 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਤੇਜ਼ੀ ਨਾਲ ਵਿਸਥਾਰ ਹੋਇਆ ਅਤੇ 1956 ਵਿੱਚ ਇਸ ਨੂੰ ਆਕਾਸ਼ਵਾਣੀ ਨਾਂ ਦਿੱਤਾ ਗਿਆ ਸੀ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ

ਦੀ ਹਦਾਇਤਾਂ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨਾਂ ਉੱਤੇ ਕੌਮੀ ਲੋਕ ਅਦਾਲਤ ਲਗਾਈ ਗਈ ਏ। ਇਸ ਦੌਰਾਨ ਵੱਖ ਵੱਖ ਮੁਕੱਦਮਿਆਂ ਦਾ ਨਿਬੇੜਾ ਆਪਸੀ ਸਹਿਮਤੀ ਨਾਲ ਕੀਤਾ ਗਿਆ। ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਮੁਕੱਦਮਿਆਂ ਦੀ ਸੁਣਵਾਈ ਲਈ ਕੁੱਲ 11 ਬੈਂਚਾਂ ਦਾ ਗਠਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਲੋਕ ਅਦਾਲਤ ਵੱਲੋਂ ਕੀਤੇ ਗਏ ਫੈਸਲਾ ਆਖਰੀ ਹੁੰਦਾ ਹੈ ਅਤੇ ਇਸ ਦੀ ਅਗਾਂਹ ਕੋਈ ਅਪੀਲ ਨਹੀਂ ਹੁੰਦੀ। ਪੰਜਾਬ 'ਚ ਜਾਰੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 108ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ 'ਚ 548 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ। ਇਸ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ ਅਸਲਾ ਬਰਾਮਦ ਕੀਤਾ ਗਿਆ। ਪੁਲਿਸ ਟੀਮਾਂ ਨੇ ਇਸ ਕਾਰਵਾਈ ਦੌਰਾਨ 4 ਭਗੌੜੇ ਮੁਲਜ਼ਮਾਂ ਨੂੰ ਵੀ ਹਿਰਾਸਤ 'ਚ ਲਿਆ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:15 ਤੇ 28 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੈ ਜੀ ਕਿਰਨ ਪਾਲ ਤੁਹਾਡੇ ਨਾਲ। ਸੋ ਇੱਕ ਵਾਰੀ ਫੇਰ ਤਮਾਮ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਗੁੱਡ ਆਫਟਰਨੂਨ। ਸੋ ਸਰੋਤਿਓ, ਹਾਲ ਚਾਲ ਹਮੇਸ਼ਾ ਦੀ ਤਰ੍ਹਾਂ ਬਹੁਤ ਸ਼ਾਨਦਾਰ ਤੁਹਾਡੇ ਵੀ ਹੋਣਗੇ, ਮੇਰੇ ਵੀ ਹਾਲ ਚਾਲ ਵਧੀਆ ਨੇ। ਅਤੇ ਹਾਲ ਚਾਲ ਹੋਰ ਵਧੀਆ ਕਰਨ ਦੇ ਲਈ ਬਿਲਕੁਲ ਬਿਲਕੁਲ ਜੀ 0162-44-334 ਨੰਬਰ ਤੁਹਾਡੇ ਲਈ, ਅਤੇ ਤੁਸੀਂ ਇਹਨੂੰ ਮਿਲਾਉਣਾ ਅਤੇ ਪਹੁੰਚਣਾ ਹੈਲੋ ਫਰਮਾਇਸ਼ ਦੇ ਵਿਹੜੇ, ਕਿਉਂਕਿ ਸਿਲਸਿਲਾ ਹੈ ਜੀ ਫੋਨ ਮਿਲਾਓ ਜੀ। ਅਤੇ ਫੋਨ ਮਿਲਾ ਕੇ ਤੁਸੀਂ ਸੁਣਨਾ ਹਿੰਦੀ ਫਿਲਮੀ ਆਪਣੀ ਗੀਤ ਆਪਣੀ ਪਸੰਦ ਦਾ, ਅਤੇ ਮੈਂ ਆਪਣੀ ਪਸੰਦ ਦਾ ਗੀਤ ਤੁਹਾਨੂੰ ਵੀ ਪਤਾ ਕਿ ਆਪਣਾ ਤਾਂ ਫਿਰ ਮੂਡ ਮਸਤ ਮੌਲਾ, ਜਾਂ ਫਿਰ ਆਪਾਂ ਕਹਿ ਲਈਏ ਕਿ ਮਸਤ ਕਲੰਦਰ ਵਾਲਾ। ਹੁਣ ਬਸ ਇੱਕੋ ਹੀ ਗੱਲ ਹੈ ਮੇਰੇ ਤਾਂ ਦਿਲੋ ਦਿਮਾਗ ਦੇ ਵਿੱਚ ਕਿ ਮੈਨੂੰ ਜਿਹੜਾ ਗੀਤ ਪਸੰਦ ਹੈ ਤਾਂ ਮੈਂ ਤੁਹਾਨੂੰ ਗੀਤ ਗਾ ਕੇ ਸੁਣਾ ਦਿਆਂ। ਕਿਉਂ? ਕਿਉਂਕਿ ਤੁਹਾਨੂੰ ਗੀਤ ਮੈਂ ਤਾਂ ਗਾ ਕੇ ਸੁਣਾ ਰਹੀ ਹਾਂ ਇਹ ਕਿ ਮੇਰੇ ਅੱਜ ਸਵੇਰੇ ਦਾ ਗੀਤ ਯਾਦ ਆਇਆ, ਅਤੇ ਮੈਂ ਸੋਚਿਆ ਕਿ ਅੱਜ ਮੈਂ ਇਕੱਲੀ ਗੀਤ ਨਹੀਂ ਗਾਉਣਾ ਇਹ, ਮੈਂ ਤੁਹਾਨੂੰ ਜਿਹੜਾ ਹੈਗਾ ਸਾਡੇ ਸਰੋਤਿਆਂ ਨੂੰ ਵੀ ਸੁਣਾਉਣਾ ਹੈ, ਕਿਉਂਕਿ ਮੈਨੂੰ ਪਤਾ ਸੀ ਕਿ ਅੱਜ ਆਕਾਸ਼ਵਾਣੀ FM ਬਠਿੰਡਾ ਜਦੋਂ ਵੀ ਪਹੁੰਚਾਂਗੇ ਤਾਂ ਫਿਰ ਮੇਰੇ ਦਿਲ ਦੇ ਵਿੱਚ ਆਵਾਜ਼ ਆਏਗੀ।

ਇਸ਼ਕ ਸੌਖਾ ਨਹੀਂ ਹੁੰਦਾ, ਇਸ ਵਿੱਚ ਇਮਤਿਹਾਨ ਵੀ ਹੁੰਦੇ ਨੇ ਤੇ ਦੂਰੀਆਂ ਵੀ। ਯੂਸਫ ਅਤੇ ਜ਼ੁਲੇਖਾ ਦੀ ਕਹਾਣੀ ਹੁਣ ਮੁੜਦੀ ਹੈ ਇੱਕ ਨਵੇਂ ਮੋੜ ਤੇ, ਜਿੱਥੇ ਇਸ਼ਕ ਬਣ ਜਾਂਦਾ ਹੈ ਸਬਰ ਦੀ ਪਰਖ। ਕੀ ਇਹ ਦੋਵੇਂ ਮਿਲ ਪਾਉਣਗੇ ਜਾਂ ਕਿਸਮਤ ਲਿਖੇਗੀ ਕੋਈ ਹੋਰ ਕਹਾਣੀ? ਜੀ ਸਰੋਤਿਓ, ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਮਿਤੀ 3 ਮਈ ਦਿਨ ਐਤਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਕਿੱਸਾ ਯੂਸਫ ਜ਼ੁਲੇਖਾ ਭਾਗ 2।

0: वाचक ते निर्माता निर्देशक बलजीत शर्मा, संपादन सतपाल बराड़। ता फिर सुनना ना भूलना, मिति 3 मई दिन एतवार शाम 5 बजे प्रोग्राम बातां पुराने पंजाब दियां।
1: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
2: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
1: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
2: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
1: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ

0: तेज तरीका है।
1: रेडियो दे जरिए तुसी अपने उत्पादा अते सेवावां बारे लोकां नूं जाणू करवा सकदे हो,
0: अपने ब्रांड दी पहचान बना सकदे हो ते सब तो महत्वपूर्ण अपने कारोबार नूं वधा सकदे हो।
1: रेडियो सारे वर्गां दे लोकां तक पहुंचदा है, चाहे ओह घर विच होण, कार विच होण ते जां फिर अपने कम्मां काजां ते।
0: रेडियो दा विज्ञापन दूसरे साधनां दे मुकाबले काफी किफायती हुंदा है।
1: तां फिर इंतजार क्यों, अज ही कॉल करो 78379 63306
0: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, airfm.bti@gmail.com।
2: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਸਿਲਸਿਲਾ ਫੋਨ ਮਿਲਾਉ ਦਾ ਤਾਂ ਫੋਨ ਮਿਲ ਚੁੱਕਾ ਜੀ। ਹੈਲੋ
3: ਹੈਲੋ
2: ਹੈਲੋ, ਕੌਣ ਬੋਲ ਰਹੇ ਹੋ?
3: ਹਾਂਜੀ,
2: ਕੌਣ ਬੋਲ ਰਹੇ ਹੋ?
3: ਗੁਰਫਤਿਹ
2: ਸਿੰਘ। ਗੁਰਫਤਿਹ ਸਿੰਘ, ਬੜੀ ਪਿਆਰੀ ਜੀ ਮਿੱਠੀ ਜੀ ਆਵਾਜ਼ ਆ। ਗੁਰਫਤਿਹ ਕਿਹੜੀ ਕਲਾਸ ਚ ਪੜ੍ਹਦੇ ਹੋ? 6th ਕਲਾਸ ਦੇ ਵਿੱਚ। ਕਿੱਥੋਂ ਬੋਲ ਰਹੇ ਹੋ? ਜੋਗੀ ਨਗਰ 2 ਨੰਬਰ ਗਲੀ ਦੇ ਵਿੱਚ। ਲੋ ਮੈਨੂੰ ਗੁਰਫਤਿਹ ਦਾ ਸਾਰਾ ਪਤਾ ਚੱਲ ਗਿਆ ਹੈ ਨਾ, ਮੈਂ ਆ ਜਾ। ਠੀਕ ਹੈ, ਚਲੋ ਪਹਿਲਾਂ ਮੈਂ ਗੀਤ ਸੁਣਾਵਾਂ ਤੁਹਾਨੂੰ। ਕਿਹੜਾ ਗੀਤ ਸੁਣਨਾ ਅੱਜ? ਰਾਜੂ ਔਰ ਰੰਕ ਫਿਲਮ ਦੇ ਵਿੱਚ ਇਹ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ ਨਛੱਤਰ ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ।

ਆਵਾਜ਼ਾਂ ਦਾ ਉਹ ਸਫ਼ਰ ਜੋ ਪੀੜ੍ਹੀਆਂ ਤੋਂ ਦਿਲਾਂ ਨਾਲ ਜੁੜਿਆ ਰਿਹਾ। ਜੀ ਰੇਡੀਓ। ਜਿਸ ਨੇ ਖੁਸ਼ੀਆਂ ਵੰਡੀਆਂ।

ਉਹ ਕਹਾਣੀਆਂ, ਉਹ ਯਾਦਾਂ, ਉਹ ਸੁਰ ਜਿਸ ਨੇ ਰੇਡੀਓ ਨੂੰ ਬਣਾਇਆ ਹਰ ਦਿਲ ਦੀ ਧੜਕਨ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।

0: ਜੀ ਸਰੋਤੇ, ਤੁਸੀਂ ਆਨੰਦ ਮਾਣ ਰਹੇ ਹੋ ਜੀ। ਕਿਰਨ ਪਾਲ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਤੇ ਅਗਲੇ ਸਰੋਤੇ ਕੌਣ ਪਹੁੰਚੇ ਨੇ ਜੀ ਆਪਣੀ ਫਰਮਾਇਸ਼ ਲੈ ਕੇ? ਹੈਲੋ
1: ਜੀ, ਕਿਰਨ ਜੀ ਨਮਸਤੇ।
0: ਨਮਸਤੇ ਜੀ, ਨਮਸਤੇ, ਕੌਣ ਬੋਲ ਰਹੇ ਹੋ
1: ਜੀ? ਮੈਂ ਗ੍ਰਾਮ ਬਛੋੜਾ ਤਹਿਸੀਲ ਨਾਗਦਾ ਜ਼ਿਲ੍ਹਾ ਉਜੈਨ ਸੇ ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ।
0: ਜੀ ਪ੍ਰੇਮ ਜੀ, ਕੌਣ ਸਾ ਸਟੇਟ ਹੈ ਆਪਕਾ?
1: ਜੀ ਮੱਧ ਪ੍ਰਦੇਸ਼।
0: ਮੱਧ ਪ੍ਰਦੇਸ਼, ਕਿਤਨੀ ਦੂਰ ਸੇ ਬਾਤ ਕੀ ਹੈ, ਕੈਸੇ ਹੈ?
1: ਜੀ ਮੈਂ ਬਹੁਤ ਅੱਛਾ ਹੂੰ, ਔਰ ਆਪਸੇ ਬਾਤ ਕਰਕੇ ਮੁਝੇ ਔਰ ਵੀ ਅੱਛਾ ਲੱਗ ਰਹਾ ਹੈ। ਆਪ ਬਤਾਈਏ, ਆਪ ਕੈਸੇ ਹੋ?
0: ਠੀਕ ਹੈ। ਹਮ ਗੀਤ ਕੌਨ ਸਾ ਸੁਣੇਗੇ
1: ਜੀ? ਫਿਲਮ ਕਾ ਨਾਮ ਹੈ ਜੀਤ, ਔਰ ਗਾਣੇ ਕੇ ਬੋਲੇ ਤੂੰ ਧਰਤੀ ਪੇ ਚਾਹੇ ਜਹਾਂ ਵੀ ਰਹੇਗੀ ਤੁਝੇ ਤੇਰੀ ਖੁਸ਼ਬੂ ਸੇ ਪਹਿਚਾਨ ਲੂੰਗਾ।
0: ਸੁਣਾ ਰਹੇ ਹੈ ਜੀ ਤੁਹਾਨੂੰ ਇਹ ਗੀਤ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਜੀ। ਥੈਂਕ ਯੂ ਸੋ ਮਚ ਕਿਰਨ ਜੀ, ਮੁਝੇ ਆਪਸੇ ਬਾਤ ਕਰਕੇ ਬਹੁਤ ਹੀ ਅੱਛਾ ਲੱਗਾ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 2:30 ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਖਤਾਂ ਅਤੇ ਸੁਨੇਹਾ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

ਜੀ ਪ੍ਰੋਗਰਾਮ ਸਰੀਲੀ ਦੁਪਹਿਰ ਲੈ ਕੇ ਹਾਜ਼ਰ ਹੈ ਕਿਰਨਪਾਲ ਤੁਹਾਡੇ ਨਾਲ। ਸਲਾਮ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ। ਅਤੇ ਦੁਪਹਿਰ ਦੀ ਮੇਰੇ ਵੱਲੋਂ ਸਪੈਸ਼ਲ ਹੀ ਤੁਹਾਨੂੰ ਸਤਿ ਸ਼੍ਰੀ ਅਕਾਲ, ਕਿਉਂਕਿ ਚਾਹ ਦੇ ਕੱਪ ਦੇ ਨਾਲ ਜਦੋਂ ਪ੍ਰੋਗਰਾਮ ਦਾ ਆਨੰਦ ਤੁਸੀਂ ਮੰਨਣਾ ਨਾ, ਤਾਂ ਆਕਾਸ਼ਵਾਣੀ FM ਬਠਿੰਡਾ ਦੇ ਤੁਸੀਂ ਵੈਸੇ ਹੀ ਫੈਨ ਹੋ, ਹੋਰ ਵੀ ਦਿਲ ਦੀਆਂ ਜਿਹੜੀਆਂ ਸਾਂਝਾਂ ਨੇਗੀਆਂ ਉਹ ਹੋਰ ਹੋ ਜਾਣੀਆਂ। ਸੋ ਪ੍ਰੋਗਰਾਮ ਦਾ ਆਗਾਜ਼ ਆਪਾਂ ਕਰਾਂਗੇ, ਜੀ ਹਾਂ, ਤੁਹਾਡੀ ਹੀ ਫਰਮਾਇਸ਼ 'ਤੇ ਮੈਂ ਤੁਹਾਨੂੰ ਸੁਣਾ ਰਹੀ ਹਾਂ, ਮਲਕੀ ਕੀਮਾ ਮਾਣਕ ਸਾਹਿਬ ਦੀ ਆਵਾਜ਼ ਦੇ ਵਿੱਚ। ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਇਸ ਪਹਿਲੇ ਗੀਤ ਦਾ।

ਜਿਸ ਰੋਤੇ ਹੋ ਤਾਂ ਏਸੀ ਜੀ ਸੁਰੀਲੀ ਦੁਪਹਿਰ ਦਾ ਪਹਿਲਾ ਗੀਤ ਮਾਣਕ ਸਾਹਿਬ ਯਾਨੀ ਕਿ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਕੀਮਾ ਮਲਕੀ। ਸੋ ਮਲਕੀ ਦੀਆਂ ਸਹੇਲੀਆਂ ਨਾਲ ਇਹਨਾਂ

ਵਾਰ ਵਾਰ ਤੁਸੀਂ ਸੁਨੇਹੇ ਜਦੋਂ ਮੈਂ ਭੇਜਦੇ ਰਹੋਗੇ ਤਾਂ ਫਿਰ ਮੈਨੂੰ ਵੀ ਪਰੇਸ਼ਾਨੀ ਆਏਗੀ ਕਿ ਕਿਹੜਾ ਸੁਨੇਹਾ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਜਾਂ ਫਿਰ ਜਿਹੜਾ ਹੈਗਾ ਸ਼ਾਮਿਲ ਕਰਾਂ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਅਤੇ ਬਰਾੜ ਪਰਿਵਾਰ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਇਸੇ ਹੀ ਗੀਤ ਦੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਸਰੋਤਿਓ। ਅਮਰੀਕ ਸਿੰਘ ਸੇਮੇਕਾ, ਤਰਨਵੀਰ, ਕਰਿੰਦਰ ਸਿੰਘ ਤਲਵੰਡੀ ਰੋਡ ਕੋਟਸ਼ਮੀਰ ਤੋਂ, ਬਲਜਿੰਦਰ ਸ਼ਰਮਾ ਅਤੇ ਇਹਨਾਂ ਦੇ ਸਾਥੀ ਪਹੁੰਚੇ ਨੇ ਜੀ। ਪਿੰਡ ਕੋਟਲੀ ਅਬਲੂ ਨੇੜੇ ਧਰਮਸ਼ਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ, ਸੀਤਾ ਰਾਮ ਕੇਸਰੀ, ਰੋਸ਼ੀ ਘਾਰੂ, ਸੁੱਖਾ ਘਾਰੂ, ਕਿੰਦਾ ਕੁੰਡਾ, ਗੁਰਦਾਸ, ਟੱਲੀ ਭਗਤ, ਦਿਆਲਪੁਰ, ਮਿਰਜ਼ਾ, ਅੰਮ੍ਰਿਤ ਧਾਲੀਵਾਲ ਪਿੰਡ ਡੋੜ ਤੋਂ, ਮਾਸਾ ਸਿੰਘ ਅੰਮ੍ਰਿਤ ਪਿੰਡ ਭੁੱਚੋ ਤੋਂ, ਜਮਨ ਤੋਰੂ ਕੌਰ ਅਤੇ ਰਾਣਾ, ਇਹਨਾਂ ਨੇ ਸਾਨੂੰ ਲਿਖਿਆ ਸੀ ਜੀ ਇਹ ਖਤ। ਪਿੰਡ ਕੋਟਸ਼ਮੀਰ ਤੋਂ ਨੇੜੇ ਠਾਕਰਾਂ ਦਾ ਡੇਰਾ ਤੋਂ ਜਥੇਦਾਰ ਪਿਆਰਾ ਸਿੰਘ, ਸੁਖਪਾਲ, ਜੁਗਰਾਜ ਬਰਾੜ, ਪ੍ਰਗਟ ਸਿੰਘ ਢਿੱਲੋਂ, ਸੁਖਦੀਪ ਸਿੰਘ ਢਿੱਲੋਂ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ, ਜਗਜੀਤ ਸਿੰਘ ਮੱਟੂ, ਮੌੜਖੁਰਦ ਤੋਂ ਮਨਦੀਪ ਸਿੰਘ, ਪੁੰਜ ਬਠਿੰਡਾ ਤੋਂ ਰਣਜੀਤ ਸਿੰਘ, ਗਰੇਵਾਲ ਜਗਰੂਪ ਸਿੰਘ ਮਾਨੇਕਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ। ਇਸੇ ਹੀ ਗੀਤ ਦੇ ਲਈ ਪਿੰਡ ਕੋਟਸ਼ਮੀਰ ਨੇੜੇ ਡਿੱਗੀ ਵੱਡਾ ਡੇਰਾ ਤੋਂ ਕਰਮਜੀਤ ਸਿੰਘ, ਵੀਰ ਸਿੰਘ, ਰਾਜ ਸਿੰਘ, ਸੀਰਾ ਸਿੰਘ, ਚਰਨਾ ਸਿੰਘ, ਗੀਪਾ ਸਿੰਘ, ਹਰਿੰਦਰ ਅਤੇ ਇਹਨਾਂ ਦੇ ਸਾਥੀ ਪਹੁੰਚੇ ਨੇ ਜੀ। ਔਰ ਇਸੇ ਹੀ ਗੀਤ ਦੇ ਲਈ ਸਰੋਤਿਓ ਮੇਰੇ ਕੋਲ ਜਿਹੜੀ ਫਰਮਾਇਸ਼ ਪਹੁੰਚੀ ਹੈ ਸੁਨੇਹਿਆਂ ਦੇ ਜ਼ਰੀਏ, ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬਹਿਆ, ਨਵੇਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਿਅੰਜਲ ਰਾਏ ਦਾ ਸਾਨੂੰ ਸੁਨੇਹਾ ਆਇਆ ਸੀ ਜੀ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਇਹਨਾਂ ਨੇ ਸਾਨੂੰ ਜਿਹੜਾ ਲਿਖਿਆ ਸੀ ਸੁਨੇਹਾ। ਅਤੇ ਸੁਨੇਹਾ ਲਿਖਣ ਵਾਲੇ ਕੌਣ ਨੇ ਜੀ? ਇਹ ਹੈਗੇ ਆ ਜੀ ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾਂ ਵਾਲੀ, ਸਿਰਸਾ, ਹਰਿਆਣਾ ਤੋਂ ਇਹਨਾਂ ਨੇ ਸਾਨੂੰ ਲਿਖਿਆ ਸੀ ਸੁਨੇਹਾ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਦਾ ਵੀ ਸੁਨੇਹਾ ਜੀ। ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜੀ ਪ੍ਰਵੀਨ, ਬਿੱਟੂ ਬਈਆ, ਸਾਜਦਾ ਰਾਣੀ ਅਤੇ ਹਿਨਾ ਕੌਸ਼ਰ ਦਾ ਵੀ ਸੁਨੇਹਾ ਜੀ। ਸ਼ਾਇਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਯਾਮ ਅਤੇ ਅਦੀਮ ਹਸਨ ਦਾ ਵੀ ਸਾਡੇ ਕੋਲ ਪਿੰਡ ਹੈ ਲਿਖਿਆ ਇਹਨਾਂ ਨੇ, ਕੁਹਾਰ ਖੇੜਾ ਸਹਾਰਨਪੁਰ ਤੋਂ। ਸੁਰੀਲੀ ਦੁਪਹਿਰ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ, ਪੱਟੀ ਬਾਲਕਰ, ਨਹੀਂ ਜੀ ਇਹਨਾਂ ਨੇ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਲਿਖਿਆ ਹੈਗਾ, ਠੀਕ ਹੈ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਜਸ਼ਗੁਨ ਰੱਖੜਾ ਦਾ ਸੁਨੇਹਾ। ਇਸੇ ਹੀ ਗੀਤ ਦੇ ਲਈ ਸੁਨੇਹਾ ਮੇਰੇ ਕੋਲ ਪਹੁੰਚਿਆ ਜੀ ਵਾਡੀਵਾਲਾ ਫਾਜ਼ਿਲਕਾ ਪੰਜਾਬ, ਵਾਂਡੀਵਾਲਾ ਮਾਫ ਕਰਨਾ, ਫਾਜ਼ਿਲਕਾ ਪੰਜਾਬ ਤੋਂ ਕਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਮਾ ਬਗੜੀਆ, ਰਜਤ ਔਰ ਮਨੀਸ਼ ਚੌਧਰੀ ਜੀ ਨੇ ਵੀ ਸਾਨੂੰ ਸੁਨੇਹਾ ਲਿਖਿਆ ਸੀ ਸਰੋਤਿਓ। ਇਸੇ ਹੀ ਗੀਤ ਦੇ ਲਈ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਬੂਟਾ ਸਿੰਘ ਰਾਜਾ, ਗੰਗਾ ਰਾਮ ਪੁੱਛੋ ਮੰਡੀ ਤੋਂ ਗੁਰਤੇਜ ਸਿੰਘ ਕਮਾਲੂ, ਸੁਖਦੇਵ ਬਾਬੇ ਕਾ, ਬੂਟਾ ਜਗਤੂ ਕਾ ਅਤੇ ਅਵਤਾਰ ਸਿੰਘ ਘੁਮਿਆਰ ਖੇੜਾ ਤੋਂ ਵੀ ਇਹਨਾਂ ਦੇ ਨਾਲ ਹੀ ਲਿਖਦੇ ਨੇ। ਔਰ ਇਹਨਾਂ ਨੇ ਵੀ ਲਓ ਜੀ, ਇਹ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਨਾਂ ਨੇ ਕਿੱਥੋਂ ਲਿਖਿਆ ਹੈਗਾ, ਫਾਜ਼ਿਲਕਾ ਪੰਜਾਬ ਤੋਂ ਖੇੜਾ ਪਰਿਵਾਰ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਿਨੀ ਖੇੜਾ, ਦੇਵਾਂਸੀ ਖੇੜਾ, ਵਾਣੀ ਖੇੜਾ, ਆਰ ਬੀ ਖੇੜਾ, ਜੀਵਨ ਸਿੰਘ ਬੂਕਸ ਅਤੇ ਇਹਨਾਂ ਦਾ ਖੇੜਾ ਪਰਿਵਾਰ ਵੀ ਪਹੁੰਚਿਆ ਸੀ। ਸੋ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾ ਰਹੇ ਹਾਂ ਜੀ ਅਗਲਾ ਗੀਤ ਗੁਲਸ਼ਨ ਕੋਮਲ ਦੀ ਆਵਾਜ਼ 'ਤੇ, ਪਰ ਇਸ ਤੋਂ

0: ਪਹਿਲਾਂ ਗੁਲਸ਼ਨ ਜੀ ਨੂੰ ਸੁਣਨ ਤੋਂ ਪਹਿਲਾਂ ਆਪਾਂ ਸੁਣਾਂਗੇ ਕੁਝ ਸੰਦੇਸ਼।
1: ਇਸ਼ਕ ਸੌਖਾ ਨਹੀਂ ਹੁੰਦਾ, ਇਸ ਵਿੱਚ ਇਮਤਿਹਾਨ ਵੀ ਹੁੰਦੇ ਨੇ ਤੇ ਦੂਰੀਆਂ ਵੀ। ਯੂਸਫ ਅਤੇ ਜ਼ੁਲੇਖਾ ਦੀ ਕਹਾਣੀ ਹੁਣ ਮੁੜਦੀ ਹੈ ਇੱਕ ਨਵੇਂ ਮੋੜ ਤੇ, ਜਿੱਥੇ ਇਸ਼ਕ ਬਣ ਜਾਂਦਾ ਹੈ ਸਬਰ ਦੀ ਪਰਖ। ਕੀ ਇਹ ਦੋਵੇਂ ਮਿਲ ਪਾਉਣਗੇ ਜਾਂ ਕਿਸਮਤ ਲਿਖੇਗੀ ਕੋਈ ਹੋਰ ਕਹਾਣੀ? ਜੀ ਸਰੋਤਿਓ, ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਮਿਤੀ 3 ਮਈ ਦਿਨ ਐਤਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਕਿੱਸਾ ਯੂਸਫ ਜ਼ੁਲੇਖਾ ਭਾਗ 2।

0: ਸੁਰਾਂ ਨੂੰ ਘਰ ਘਰ ਪਹੁੰਚਾਇਆ।
1: ਮਿਲੇ ਸੁਰ ਮੇਰਾ ਤੁਮਾਰਾ ਤੋ ਸੁਰ ਬਨੇ ਹਮਾਰਾ
0: ਅਤੇ ਜਾਣਕਾਰੀ ਦੀ ਦੁਨੀਆ ਨਾਲ ਜੋੜਿਆ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਬਠਿੰਡਾ ਲੈ ਕੇ ਆ ਰਿਹਾ ਹੈ ਇੱਕ ਖਾਸ ਪੇਸ਼ਕਸ਼। ਮਿਤੀ 11 ਮਈ ਦਿਨ ਸੋਮਵਾਰ ਸਵੇਰੇ 7 ਵਜੇ ਸੱਜਰੀ ਸਵੇਰ ਦੇ ਤਹਿਤ ਪ੍ਰੋਗਰਾਮ ਆਵਾਜ਼ ਦਾ ਜਨਮ।

0: ਉਹ ਕਹਾਣੀਆਂ, ਉਹ ਯਾਦਾਂ, ਉਹ ਸੁਰ ਜਿਸ ਨੇ ਰੇਡੀਓ ਨੂੰ ਬਣਾਇਆ ਹਰ ਦਿਲ ਦੀ ਧੜਕਣ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।
1: ਜੀ ਹਾਂ ਸਰੋਤਿਓ, ਇਨ੍ਹਾਂ ਕਹਾਣੀਆਂ ਦੇ ਵਿੱਚ ਇੱਕ ਖੂਬਸੂਰਤ ਜੀ ਕਹਾਣੀ ਤੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਜੋ ਤੁਹਾਡੇ ਦਿਲ ਦੇ ਕਾਫੀ ਕਰੀਬ ਹੈ। ਸਮਿਤੀ 9 ਮਈ ਨੂੰ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਣੀ ਤਹਿਤ ਤੁਸੀਂ ਸੁਣੋਗੇ ਸਾਡਾ ਹਫਤਾਵਾਰੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ, ਜੋ ਕਿ ਆਧਾਰਿਤ ਹੋਏਗਾ ਫਿਲਮ 14ਵੀਂ ਕਾ ਚਾਂਦ ਤੇ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ, 11 ਮਈ ਦਿਨ ਸੋਮਵਾਰ ਨੂੰ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਰਹੂਮ ਗਾਇਕ 76 ਛੱਤਾ ਦੀ ਜੀਵਨੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ 76 ਛੱਤਾ।

ਦੇ ਤਹਿਤ ਵਿਸ਼ਾ ਬੱਚਿਆਂ ਦਾ ਯੌਨ ਸ਼ੋਸ਼ਣ, ਇਹਨਾਂ ਦੇ ਹੋਰ ਅਧਿਕਾਰ ਅਤੇ ਉਹਨਾਂ ਨਾਲ ਜੁੜੇ ਕਾਨੂੰਨ ਬਾਰੇ। ਇਸ ਬਾਰੇ ਜਾਣਕਾਰੀ ਦੇਣਗੇ ਮੈਡਮ ਰਵਨੀਤ ਕੌਰ ਧਾਲੀਵਾਲ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ। ਮੇਜ਼ਬਾਨੀ ਕਰਨਗੇ ਪ੍ਰੋਗਰਾਮ ਦੀ ਮਨਦੀਪ ਰਜੌਰਾ। ਸੋ ਸੁਣਨਾ ਨਾ ਭੁੱਲਣਾ ਕੱਲ੍ਹ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ACG ਸੂਚਨਾ। ਅਗਲਾ ਗੀਤ ਤੁਹਾਨੂੰ ਸੁਣਾ ਰਹੀ ਹਾਂ ਫਿਲਮ ਬਾਜਰੇ ਦਾ ਸਿੱਟਾ ਦੇ ਵਿੱਚੋਂ। ਇਸ ਗੀਤ ਦੀ ਮਿਲੀ ਜੁਲੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਦੀਪਕ ਜੈਨ, ਰਾਜਾ ਜੈਨ, ਰਸਗੁੱਲਾ ਜੈਨ, ਬਰਗਰ ਜੈਨ, ਮੌਸਮੀ ਜੈਨ, ਨਗੀਨਾ ਜੈਨ, ਸੰਜੀਵ ਜੈਨ, ਕਿਆ ਬਾਤ ਹੈ। ਗਿੱਦੜਵਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਪਾਇਲ ਤੇ ਬੀਬੀ ਹਿਨਾਸ਼ਾ ਤੇ ਬੀਬੀ ਕੈਰਵੀ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਤੇ ਪੂਰਾ ਖੁਸ਼ਦਿਲ ਪਰਿਵਾਰ ਦਾ ਮੇਰੇ ਕੋਲ ਸੁਨੇਹਾ ਪਹੁੰਚਿਆ ਸੀ ਜੀ। ਹਰਜਿੰਦਰ ਸਿੰਘ ਨੇ ਲਿਖਿਆ ਜੀ, ਪਿੰਡ ਦੇ ਡਾਕਾਨਾਥ ਜੀ ਦਾ ਡਿਸਟ੍ਰਿਕਟ ਬਠਿੰਡਾ ਤੋਂ ਸਾਨੂੰ ਸੁਨੇਹਾ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ ਤੇ ਸੀਤਾ ਔਰ ਗੀਤਾ। ਤੁਲਸੀ ਮਸਕੀਨ, ਬੀਨਾ ਮਸਕੀਨ, ਅਸ਼ੀਸ਼ ਰਾਜਾ, ਚੇਤਨਿਆ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ ਤੇ ਕੇਸ਼ੂ ਨਿਧਾਨ ਖੁਰਾਣਾ ਨੇ। ਗੌਰਵ ਧਨ ਬਿਹਾਰੀ ਕਲੋਨੀ ਦਿੱਲੀ ਤੋਂ ਇਹਨਾਂ ਨੇ ਸਾਨੂੰ ਲਿਖਿਆ ਸੀ ਜੀ। ਬਿਹਾਰੀ ਕਲੋਨੀ ਸ਼ਾਹਦਰਾ ਦਿੱਲੀ ਤੋਂ ਹੀ ਬੀਨਾ ਮਸਕੀਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਬਠਿੰਡਾ ਤੋਂ ਲਿਖਣ ਵਾਲੇ ਨੇ ਜੀ। ਜੌੜਾ ਪਰਿਵਾਰ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਸਿੰਮੂ ਏਕਮ, ਦਮਨ ਤੇ ਅਭਿਜੋਤ। ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ, ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ, ਸਿਰਕੀ ਬਾਜ਼ਾਰ ਜਲੇਬੀਵਾਲ ਚੌਂਕ ਬਠਿੰਡਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਸੀ। ਪਿੰਡ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਢਿਲਮਾ ਤੋਂ ਪ੍ਰਗਟ ਸਿੰਘ ਢਿੱਲੋਂ, ਪਿੰਡ ਰਾਇਕੇ ਕਲਾ ਤੋਂ ਸੁਖਦੇਵ ਸਿੰਘ, ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪ ਇੰਦਰ ਸਿੰਘ ਢਿੱਲੋਂ, ਤਾਰੀ ਦਰਸ਼ਨ ਸਿੰਘ ਬੇਦੀ, ਬਲਕੌਰ ਸਿੰਘ ਸਿੱਧੂ, ਦਰਸ਼ਨ ਸਿੰਘ ਕੌਲਧਰ, ਜੀਤ ਸਿੰਘ ਕੌਲਧਰ ਤੇ ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ, ਮਹੇਸ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ ਜੋਤੀ ਰਾਣੀ ਤੇ ਗੁਰਮੰਨਤ। ਇਸੇ ਹੀ ਗੀਤ ਦੇ ਲਈ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਇਹਨਾਂ ਨੇ ਸਾਨੂੰ ਲਿਖਿਆ ਜੀ। ਜੀਤ ਸਿੰਘ ਕੜਿਆਣਾ, ਦਰਸ਼ਨ ਸਿੰਘ, ਮਲਕੀਤ ਸਿੰਘ ਕੜਿਆਣਾ, ਦੀਪਿੰਦਰ ਸਿੰਘ, ਇਹਨਾਂ ਨੇ ਸਰੋਤਿਓ ਖੱਤ ਵੀ ਲਿਖਿਆ ਸੀ। ਦੇਖੋ ਇੱਦਾਂ ਹੁੰਦਾ ਕਿ ਕਈ ਸਰੋਤਿਆਂ ਦੇ ਖੱਤ ਵੀ ਨਹੀਂ ਸਾਡੇ ਤੋਂ ਪੂਰੇ ਆਉਂਦੇ ਜਾਂ ਪੜ੍ਹੇ ਜਾਂਦੇ, ਅਤੇ ਕਈ ਸਰੋਤੇ ਖੱਤ ਵੀ ਭੇਜਦੇ ਆ ਅਤੇ ਨਾਲ ਸੁਨੇਹਾ ਵੀ ਪਾ ਦਿੰਦੇ ਨੇ। ਪ੍ਰੇਮ ਸਾਰਨ, ਮੋਨਿਕਾ ਅਤੇ ਮਨੀਸ਼ ਸਾਰਨ ਨੇ ਲਿਖਿਆ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ। ਇਸੇ ਹੀ ਗੀਤ ਦੇ ਲਈ ਪਿੰਡ ਅਤੇ ਡਾਕਖਾਨਾ ਲਿਖਿਆ ਜੀ ਇਹਨਾਂ ਨੇ, ਮਿੱਡੂ ਖੇੜਾ ਤੋਂ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਤੇ ਇਹਨਾਂ ਦੇ ਸਾਥੀ। ਅਗਲਾ ਜਿਹੜਾ ਖੱਤ ਸਾਡੇ ਕੋਲ ਪਹੁੰਚਿਆ ਜੀ, ਉਹਨਾਂ ਦਾ ਮੈਨੂੰ ਨਾਮ ਠਿਕਾਣਾ ਸਹੀ ਪਤਾ ਨਹੀਂ ਲੱਗ ਰਿਹਾ। ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਤੇ ਮਾਸਟਰ ਦਿਵੇਸ ਚੰਡੀਗੜ੍ਹ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਜੀ। ਇਸੇ ਹੀ ਗੀਤ ਦੇ ਲਈ ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋਟ। ਮਹਾਦੇਵ ਘਾਟੇ ਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੇਤੂ ਠਾਕੁਰ ਤੇ ਬੇਬੀ ਰਿਆਂਸ਼ ਠਾਕੁਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਸੋ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਤੁਹਾਨੂੰ ਸੁਣਾ ਰਹੇ ਹਾਂ ਜੀ ਬਾਜਰੇ ਦਾ ਸਿੱਟਾ ਫਿਲਮ ਦੇ ਵਿੱਚੋਂ ਇਹ ਟਾਈਟਲ ਸੌਂਗ।

ਇਸੇ ਹੀ ਗੀਤ ਦੇ ਲਈ ਮੇਰੇ ਕੋਲ ਕੁਛ ਸਾਥੀਆਂ ਦੇ ਹੋਰ ਖਤ ਪਹੁੰਚੇ ਨੇ ਜੀ। ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ, ਰੰਮੀ ਸਿੱਧੂ ਨੇ ਪਿੰਡ ਗੰਗਾ ਤੋਂ, ਡਾਕਟਰ ਨਥਾਣਾ, ਡਾਕਟਰ ਜੀ ਪਿੰਡ ਗੰਗਾ ਤੋਂ ਡਾਕਟਰ ਨਥਾਣਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸਰੋਤਿਓ। ਸਹੀ ਤਰੀਕੇ ਦੇ ਨਾਲ ਖਤ ਲਿਖਿਆ ਕਰੋ, ਨਹੀਂ ਫਿਰ ਜਿੱਦਾਂ ਤੁਸੀਂ ਲਿਖਦੇ ਪੜ੍ਹਦੇ ਅਸੀਂ ਉੱਦਾਂ ਹੀ ਆ, ਕਿਉਂਕਿ ਅਸੀਂ ਨਹੀਂ ਇੱਧਰ ਉੱਧਰ ਜਾ ਸਕਦੇ ਤੁਹਾਡੀ ਲਿਖਾਈ ਤੋਂ ਬਾਹਰ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ ਤੇ ਰਸਗੁੱਲਾ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਸਰੋਤਿਓ ਬਹੁਤ ਸਾਰੇ ਖਤ ਹੋਰ ਵੀ ਪਹੁੰਚੇ ਨੇ, ਜਿਹੜੇ ਕਿ ਤੁਸੀਂ ਅਕਸਰ ਸਾਨੂੰ ਭੇਜਦੇ ਰਹਿੰਦੇ ਹੋ, ਪਰ ਬਸ ਇੱਕੋ ਹੀ ਮੁਸ਼ਕਿਲ ਮੈਨੂੰ ਆਉਂਦੀ ਹੈ ਕਿ ਤੁਸੀਂ ਜਿਹੜੇ ਖਤ ਪਹੁੰਚਦੇ ਹੋ ਨਾ, ਉਹਨਾਂ ਦੇ ਵਿੱਚ ਤੁਸੀਂ ਫੋਨ 'ਤੇ ਵੀ ਸਾਨੂੰ ਸੁਨੇਹੇ ਭੇਜ ਦਿੰਦੇ ਹੋ। ਸੋ ਮੈਂ ਗੁਜ਼ਾਰਿਸ਼ ਹਰ ਵਾਰੀ ਤੁਹਾਨੂੰ ਕਰਦੀ ਹਾਂ, ਅਤੇ ਨਾਲ ਨਾਲ ਮੇਰਾ ਇੱਕ ਮਿੱਠਾ ਜਿਹਾ ਅਤੇ ਇੱਕ ਇਹ ਮੰਨ ਲਓ ਕਿ ਤੁਹਾਨੂੰ ਗੁੱਸੇ ਭਰਿਆ ਸੁਨੇਹਾ ਹੁੰਦਾ ਕਿ ਜੇ ਤੁਸੀਂ ਖਤ ਲਿਖਦੇ ਹੋ ਤਾਂ ਖਤ ਦੀ ਵੇਟ ਕਰਿਆ ਕਰੋ, ਅਤੇ ਜੇ ਤੁਸੀਂ ਸੁਨੇਹਾ ਪਾਉਂਦੇ ਹੋ ਤਾਂ ਫਿਰ ਸੁਨੇਹੇ ਦੇ ਪੜ੍ਹਨ ਦੀ ਵੀ ਤੁਸੀਂ ਉਡੀਕ ਕਰਿਆ ਕਰੋ। ਸੁਣਦੇ ਹਾਂ ਜੀ ਇਹ ਗੀਤ, ਬਾਜਰੇ ਦਾ ਸਿੱਟਾ।

ਲਓ ਜੀ ਇਹਨਾਂ ਨੇ ਰੁੱਸੇ ਜਾਂਦੇ ਮਾਈਏ ਨੂੰ ਤਾਂ ਮੋੜ ਲਿਆ ਤਾਂ, ਪਰ ਮੇਰਾ ਮਾਈਆ ਤਾਂ ਆਪਣੀ ਮਰਜ਼ੀ ਨਾਲ ਜਾ ਰਿਹਾ, ਇਸ ਕਰਕੇ ਮੈਂ ਨਹੀਂ ਮੋੜ ਸਕਦੀ, ਮਜਬੂਰੀਆਂ ਹੁੰਦੀਆਂ। ਖੈਰ ਮੇਰਾ ਵੀ ਜਾਣ ਦਾ ਟਾਈਮ ਹੋ ਗਿਆ ਜੀ, ਕਿਉਂਕਿ ਮੇਰੀ ਵੀ ਇਹੀ ਮਜਬੂਰੀ ਹੈ ਕਿ ਸਾਰਿਆਂ ਦੀ ਇੱਕੋ ਜਿਹੀ ਮਜਬੂਰੀ ਹੈ, ਮੇਰੇ ਲਈ ਇਜਾਜ਼ਤ ਵਕਤ ਨਹੀਂ ਦੇ ਰਿਹਾ ਕਿਉਂਕਿ ਪ੍ਰੋਗਰਾਮ ਸੁਰੀਲੀ ਦੁਪਹਿਰ ਖਤਮ ਹੋ ਰਿਹਾ। ਸੋ ਇਸੇ ਦੇ ਨਾਲ ਹੀ ਕਿਰਨ ਪਾਲ ਨੂੰ ਦਿਓ ਇਜਾਜ਼ਤ, ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, 3:30 ਵਜੇ ਹੋਏਗਾ। ਹੁਣ ਤੋਂ ਲੈ ਕੇ 4 ਵਜੇ ਤੱਕ ਤੁਸੀਂ ਸੁਣੋਗੇ ਮਨ ਚਾਹੇ ਗੀਤ, ਅਤੇ 4 ਵਜੇ ਹੋਏਗਾ ਪ੍ਰੋਗਰਾਮ ਬੰਬੇ ਟਾਕੀਜ਼। ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 5:15। ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕੁਲਦੀਪ ਕੌਰ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰਾਂ ਅਤੇ ਭੈਣਾਂ ਦਾ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਵਿਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿਚ ਗੱਲਬਾਤ ਦਾ ਵਿਸ਼ਾ ਹੈ ਲਾਹੇਵੰਦ ਪਸ਼ੂ ਪਾਲਣ ਲਈ ਤਕਨੀਕੀ ਸਿੱਖਿਆ। ਇਸ ਵਿਸ਼ੇ ਤੇ ਜਾਣਕਾਰੀ ਦਿੱਤੀ ਹੈ ਡਾਕਟਰ ਕੁਲਦੀਪ ਗੁਪਤਾ ਨੇ, ਇਹਨਾਂ ਨਾਲ ਗੱਲਬਾਤ ਕੀਤੀ ਅਨੁਮੀਤ ਕੌਰ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ ਤਹਿਤ ਇਹ ਪ੍ਰੋਗਰਾਮ ਲਾਹੇਵੰਦ ਪਸ਼ੂ ਪਾਲਣ ਲਈ ਤਕਨੀਕੀ ਸਿੱਖਿਆ।

0: ਲੁਧਿਆਣਾ ਤੇ ਉਹ ਇਸ ਦੇ ਨਾਲ ਹੀ ਉਹਨਾਂ ਕੋਲੇ ਚਾਰਜ ਹੈ ਬੀਇੰਗ ਅ ਡੀਨ ਕਾਲਜ ਆਫ ਵੈਟਨਰੀ ਸਾਇੰਸਿਸ ਰਾਮਪੁਰਾ ਫੂਲ। ਸੋ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੌਰਾਨ ਬਹੁਤ ਬਹੁਤ ਸਵਾਗਤ ਹੈ ਜੀ।
1: ਮੈਂ ਸਾਰੇ ਸਰੋਤਰਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਜੀ, ਸਤਿ ਸ਼੍ਰੀ ਅਕਾਲ
0: ਜੀ। ਸੋ ਡਾਕਟਰ ਸਾਹਿਬ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਵੇਂ ਕਿ ਆਪਣੇ ਪ੍ਰੋਗਰਾਮ ਦਾ ਜੋ ਵਿਸ਼ਾ ਹੈ ਕਿ ਗੜਵਾਸੂ ਦੇ ਤਹਿਤ ਬੱਚੇ ਕਿੱਦਾਂ ਕਿਹੜੇ ਕਿਹੜੇ ਕੋਰਸਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ, ਤੇ ਉਸ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਗੜਵਾਸੂ ਦੇ ਵੱਲੋਂ ਕਿਹੜੇ ਕਿਹੜੇ ਵਿਦਿਅਕ ਪ੍ਰੋਗਰਾਮ ਚਲਾਏ ਜਾ ਰਹੇ ਨੇ।
1: ਹਾਂਜੀ, ਗੁਰਵਾਸੂ ਜਿਹੜੀ ਹੈ ਇੰਡੀਆ ਦੀ ਪਹਿਲੀ ਔਰ ਦੂਜੇ ਨੰਬਰ ਤੇ ਵੈਟਨਰੀ ਯੂਨੀਵਰਸਿਟੀ ਹੈ ਜੀ।
0: ਜੀ,
1: ਤੇ ਸਾਡੇ ਸਟੂਡੈਂਟਸ ਵੱਖ ਵੱਖ ਏਰੀਆ ਤੋਂ ਵੀ ਆਉਂਦੇ ਆ ਸਾਡੇ ਕੋਲ, ਪੰਜਾਬ ਦੇ ਸਾਰੇ ਬੱਚੇ ਵੀ ਆਉਂਦੇ ਸਾਡੇ ਕੋਲ। ਤੇ ਸਾਡੇ ਕੋਲ ਤਿੰਨ ਤਰ੍ਹਾਂ ਦੇ ਮੇਨ ਪ੍ਰੋਗਰਾਮ ਨੇ ਜੀ। ਅੰਡਰ ਗ੍ਰੈਜੂਏਟ ਪ੍ਰੋਗਰਾਮ ਜਿਹਨਾਂ ਦੀ ਡੂਰੇਸ਼ਨ 4 ਸਾਲ ਤੋਂ ਲੈ ਕੇ 5.5 ਸਾਲ ਹੈ।
0: ਹਾਂਜੀ,
1: ਇੱਕ ਡਿਪਲੋਮਾ ਪ੍ਰੋਗਰਾਮ ਹੈ ਜਿਹੜਾ 2 ਸਾਲ ਦਾ ਹੁੰਦਾ ਜੀ।
0: ਜੀ,
1: ਤੇ ਇੱਕ ਮਾਸਟਰ ਪ੍ਰੋਗਰਾਮ ਹੈ ਉਹ ਵੀ 2 ਸਾਲ ਦਾ ਹੁੰਦਾ ਹੈ। ਇਹਦੇ ਇਲਾਵਾ ਇੱਕ PhD ਪ੍ਰੋਗਰਾਮ ਹੈ ਜਿਹੜਾ 3 ਸਾਲ ਦੀ ਡਿਊਰੇਸ਼ਨ ਦਾ ਹੁੰਦਾ ਜੀ।
0: ਹਾਂਜੀ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਨੇ, ਤਾਂ ਉਹ ਕਿਹੜੇ ਕਿਹੜੇ ਪ੍ਰੋਗਰਾਮਸ ਨੇ, ਉਹਨਾਂ ਦੇ ਕੀ ਨਾਮ ਨੇ ਜਿਹੜੇ ਸਾਡੇ ਬੱਚੇ ਦੇਖ ਸਕਦੇ ਨੇ?
1: ਹਾਂਜੀ, ਜਿਹੜਾ ਮੈਂ ਗੱਲ ਕੀਤੀ ਸੀ ਪਹਿਲਾਂ, ਸਾਡਾ ਇੱਕ ਮੇਨ ਜਿਹੜਾ ਪ੍ਰੋਗਰਾਮ ਹੈਗਾ ਉਹ ਹੈ ਬੈਚਲਰ ਆਫ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ
0: ਜੀ,
1: ਜਿਹੜਾ ਕਿ 5.5 ਸਾਲ ਦਾ ਹੁੰਦਾ ਜੀ।
0: ਹਾਂਜੀ।
1: ਇਹਦੇ ਇਲਾਵਾ ਸਾਡੇ ਕੋਲ 4 ਹੋਰ ਕੋਰਸਿਸ ਹੈ ਜਿਹੜੇ 4-4 ਸਾਲ ਦੇ ਹੈ। BTech ਡੇਅਰੀ ਟੈਕਨੋਲੋਜੀ, BTech ਫੂਡ ਟੈਕਨੋਲੋਜੀ, ਬੈਚਲਰ ਆਫ ਫਿਸ਼ਰੀ ਸਾਇੰਸ ਆਨਰਸ ਤੇ BTech ਐਨੀਮਲ ਬਾਇਓ ਟੈਕਨੋਲੋਜੀ। ਇਹਨਾਂ ਦੇ ਸਭ ਦੀ ਡਿਊਰੇਸ਼ਨ ਜਿਹੜੀ ਹੈ 4-4 ਸਾਲ ਦੀ ਹੈ ਜੀ।
0: ਜੀ, ਤੇ ਇਸ ਦੇ ਵਿੱਚ ਅਗਰ ਐਡਮਿਸ਼ਨ ਲੈਣੀ ਹੈ, ਜਿਵੇਂ ਤੁਸੀਂ ਆ ਸਾਨੂੰ 4 ਕੋਰਸਿਸ ਬਣਾਏ ਨੇ, ਕਿਹੜੇ ਵਿਦਿਆਰਥੀ ਇਹਨਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ?
1: ਹਾਂਜੀ, ਜਿਹੜਾ BBSC ਐਂਡ AH ਪ੍ਰੋਗਰਾਮ ਹੈ ਇਹਦੇ ਵਾਸਤੇ ਬੱਚਿਆਂ ਨੇ 10+2 ਮੈਡੀਕਲ ਕੀਤਾ ਹੋਣਾ ਚਾਹੀਦਾ ਜੀ।
0: ਜੀ,
1: 10+2 ਮੈਡੀਕਲ ਚ ਉਹਦੇ ਕੋਲ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤੇ ਇੰਗਲਿਸ਼ ਕਲੀਅਰ ਹੋਣੀ ਚਾਹੀਦੀ ਹੈ।
0: ਹਾਂਜੀ।
1: ਤੇ BBSC ਐਂਡ AH ਪ੍ਰੋਗਰਾਮ ਦੀ ਜਿਹੜੀ ਐਡਮਿਸ਼ਨ ਹੈ ਉਹ NEET ਜਿਹੜਾ ਪ੍ਰੋਗਰਾਮ ਹੁੰਦਾ ਹੈ, ਨੈਸ਼ਨਲ ਐਲੀਜੀਬਿਲਟੀ ਐਂਡ ਐਂਟਰੈਂਸ ਟੈਸਟ ਜਿਹੜਾ NTA ਕਰਦਾ, ਉਹਦੀ ਮੈਰਿਟ ਦੇ ਬੇਸ ਤੇ ਹੁੰਦਾ ਜੀ।
0: ਜੀ,
1: ਜਦੋਂ ਵੀ ਹਾਂਜੀ
0: ਹਾਂਜੀ ਜਿਵੇਂ ਤੁਸੀਂ ਮੈਡੀਕਲ ਵਾਲੇ ਬੱਚਿਆਂ ਦੀ ਗੱਲ ਕੀਤੀ ਹੈ, ਅਗਰ ਆਪਾਂ ਨਾਨ ਮੈਡੀਕਲ 10+2 ਵਾਲੇ ਵਿਦਿਆਰਥੀਆਂ ਦੀ ਗੱਲ ਕਰੀਏ, ਤਾਂ ਉਹ ਕਿਹੜੇ ਕਿਹੜੇ ਕੋਰਸਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ, ਉਹਨਾਂ ਦੇ ਵੀ ਕੋਈ ਇਦਾਂ ਦੇ ਕੋਰਸਿਸ ਹੈ?
1: ਹਾਂਜੀ, ਸਾਡੇ ਕੋਲ 3 ਕੋਰਸ ਹੈ ਜਿਸ 10+2 ਨਾਨ ਮੈਡੀਕਲ ਵਾਲੇ ਬੱਚੇ ਵੀ ਆ ਸਕਦੇ ਹੈ, ਜਿਨ੍ਹਾਂ ਨੇ ਫਿਜ਼ਿਕਸ, ਕੈਮਿਸਟਰੀ, ਇੰਗਲਿਸ਼ ਤੇ ਮੈਥਮੈਟਿਕਸ ਪੜ੍ਹਿਆ ਹੁੰਦਾ ਜੀ।
0: ਹਾਂਜੀ।
1: ਉਹਦੇ ਕੋਲ ਸਾਡੇ ਕੋਲ BTech ਡੇਅਰੀ ਟੈਕਨੋਲੋਜੀ, BTech ਫੂਡ ਟੈਕਨੋਲੋਜੀ ਤੇ BTech ਬਾਇਓ ਟੈਕਨੋਲੋਜੀ ਦੇ ਕੋਰਸਿਸ ਹੈਗੇ
0: ਜੀ।
1: ਇਹ 4-4 ਸਾਲ ਦੇ ਕੋਰਸਿਸ ਹੈ ਸਾਰੇ ਜੀ।
0: ਜੀ, 10+2 ਦੇ ਅਗਰ ਆਪਾਂ ਮੈਡੀਕਲ ਦੀ ਮੈਰਿਟ ਲਿਸਟ ਦੇ ਆਧਾਰ ਤੇ ਵੀ ਕੋਈ ਇਹ ਐਡਮਿਸ਼ਨ ਪ੍ਰੋਸੈਸ ਹੁੰਦਾ ਹੈ, ਜਾਂ ਇਦਾਂ ਦੀ ਕੋਈ ਮੈਰਿਟ ਦਾ ਕੋਈ ਚੱਕਰ ਨਹੀਂ ਬਣਦਾ ਜੀ?
1: ਹਾਂਜੀ, ਦੇਖੋ ਜਿਹੜੀ BBSC ਐਂਡ AH ਪ੍ਰੋਗਰਾਮ ਜਿਹਦੀ ਅਸੀਂ ਪਹਿਲਾਂ ਗੱਲ ਕੀਤੀ ਸੀ, ਉਹਦੀ ਜਿਹੜੀ ਐਡਮਿਸ਼ਨ ਹੈ ਉਹ ਅਸੀਂ ਕਰਦੇ ਹਾਂ NEET UG ਦੀ ਮੈਰਿਟ ਦੇ ਹਿਸਾਬ ਨਾਲ। ਲੇਕਿਨ ਕੋਈ ਬੱਚਾ ਅਗਰ ਸਪੋਜ ਨਹੀਂ ਕਰ ਪਾਉਂਦਾ ਕਲੀਅਰ NEET UG ਦਾ ਐਗਜ਼ਾਮ, ਮਤਲਬ ਉਹਦੇ ਉਹਨੇ ਨੰਬਰ ਨਹੀਂ ਆਏ, ਮਾਰਕਸ ਨਹੀਂ ਆਏ, ਲੇਕਿਨ ਫਿਰ ਵੀ ਸਾਡੇ ਕੋਲ 2 ਕੋਰਸਿਸ ਹੈਗੇ ਬੈਚਲਰ ਆਫ ਫਿਸ਼ਰੀ ਸਾਇੰਸ, ਜਿਸ ਅਸੀਂ 10+2 ਮੈਡੀਕਲ ਦੀ ਮੈਰਿਟ ਜਿਹੜਾ 2+2 ਦੇ ਨੰਬਰ ਆਏਗੇ ਉਸ ਬੇਸਿਸ ਤੇ ਅਸੀਂ ਐਡਮਿਸ਼ਨ ਦਿੰਦੇ ਹਾਂ
0: ਜੀ।
1: ਇਹਦੇ ਇਲਾਵਾ BTech ਬਾਇਓ ਟੈਕਨੋਲੋਜੀ ਦੋਨੋਂ ਤਰ੍ਹਾਂ ਦੇ ਬੱਚੇ ਮੈਡੀਕਲ ਤੇ ਨਾਨ ਮੈਡੀਕਲ ਵਾਲੇ ਅਪਲਾਈ ਕਰ ਸਕਦੇ ਹਾਂ ਜੀ।
0: ਜੀ, ਤੇ ਜਿਵੇਂ ਤੁਸੀਂ NEET ਦੀ ਗੱਲ ਕੀਤੀ ਸਰ,
1: ਹਾਂਜੀ,
0: NEET ਦੇ ਆਧਾਰ ਤੇ ਬੱਚੇ ਕਿਹੜੇ ਕਿਹੜੇ ਕਾਲਜਾਂ ਦੇ ਵਿੱਚ ਐਡਮਿਸ਼ਨ ਮਿਲ ਸਕਦੀ ਹੈ, ਜਿਵੇਂ ਤੁਹਾਡੇ ਦੂਰ ਨੇੜੇ ਕਿਹੜੇ ਕਿਹੜੇ ਇੰਸਟੀਟਿਊਟ ਨੇ? ਤਾਂ ਕਈ ਪ੍ਰੋਗਰਾਮ ਆਪਣਾ ਸੁਣ ਰਹੇ ਨੇ, ਹੋ ਸਕਦਾ ਉਹਨਾਂ ਦਾ ਧਿਆਨ ਉਹਨਾਂ ਇੰਸਟੀਟਿਊਟਸ ਦੇ ਵੱਲ ਚਲਾ ਜਾਵੇ।
1: ਹਾਂਜੀ, ਜਿਹੜੇ BBSC ਐਂਡ AH ਪ੍ਰੋਗਰਾਮ ਹੈ NEET ਦੇ ਥਰੂ ਜਿੱਥੇ ਐਡਮਿਸ਼ਨ ਹੁੰਦੀ, ਸਾਡੇ 3 ਕਾਲਜ ਹੈ ਜੀ ਮੇਨ ਜਿਹੜੇ ਜਿੱਥੇ ਐਡਮਿਸ਼ਨ ਹੁੰਦੀ, ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ,
0: ਹਾਂਜੀ,
1: ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੁੱਲ,
0: ਹਾਂਜੀ,
1: ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸ ਅੰਮ੍ਰਿਤਸਰ
0: ਜੀ।
1: ਇਹ 3 ਕਾਲਜ ਹੈ ਜਿੱਥੇ ਸਾਡੇ BBSC ਐਂਡ AH ਪ੍ਰੋਗਰਾਮ ਦੀ ਡਿਗਰੀ ਦਿੱਤੀ ਜਾਂਦੀ ਹੈ।
0: ਇਹਨਾਂ ਦਾ ਸਿਰ ਸੀਟਾਂ ਵਗੈਰਾ ਕਿੰਨੀਆਂ ਕੁ ਹੁੰਦੀਆਂ ਨੇ?
1: ਹਾਂਜੀ, ਜਿਹੜਾ ਕਾਲਜ ਆਫ ਵੈਟਰਨਰੀ ਸਾਇੰਸ ਲੁਧਿਆਣਾ ਹੈ ਜੀ, ਉਸ 100 ਸੀਟਾਂ ਹੈ ਜੀ।
0: ਜੀ,
1: ਤੇ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੁੱਲ ਚ 80 ਸੀਟਾਂ ਹੈ, ਤੇ ਖਾਲਸਾ ਕਾਲਜ ਆਫ ਵੈਟਰਨਰੀ ਐਨੀਮਲ ਸਾਇੰਸ ਚ 100 ਸੀਟਾਂ ਹੈ ਜੀ।
0: ਜੀ, ਤਾਂ ਲਗਭਗ 280 ਦੇ ਕਰੀਬ ਪੰਜਾਬ ਦੇ ਵਿੱਚ ਸੀਟਾਂ ਨੇ ਜਿਹਦੇ ਵਿੱਚ ਬੱਚੇ ਐਡਮਿਸ਼ਨ ਲੈ ਸਕਦੇ ਨੇ।
1: ਹਾਂਜੀ ਮੈਮ, ਹਾਂਜੀ।
0: ਤਾਂ ਜਿਹੜਾ ਕਿ ਤੁਸੀਂ

0: ਗੱਲ ਕੀਤੀ ਹੈ ਕਿ ਤੁਸੀਂ ਦੱਸਿਆ ਬੈਚਲਰ ਆਫ ਵੈਟਨਰੀ ਸਾਇੰਸਿਸ AH।
1: ਹਾਂਜੀ ਹਾਂਜੀ
0: ਹਾਂਜੀ, ਇਸ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣ ਦਾ ਇੱਕ ਪੂਰਾ ਪ੍ਰੋਸੈਸ ਤੁਸੀਂ ਦੱਸ ਦਿਓ ਤਾਂ ਬੱਚਿਆਂ ਦੇ ਲਈ ਅੱਗੇ ਸੌਖਾ ਹੋ ਜਾਊਗਾ।
1: ਹਾਂਜੀ ਜੀ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਇਹਦੀ ਐਡਮਿਸ਼ਨ ਜਿਹੜੀ ਨੀਟ ਮੈਰਿਟ ਦੇ ਬੇਸ ਤੇ ਹੁੰਦੀ ਹੈ ਜੀ।
0: ਹਾਂਜੀ
1: ਤੋਂ ਹੁਣ 3 ਮਈ ਨੂੰ ਨੀਟ ਦਾ ਐਗਜ਼ਾਮ ਹੋਇਆ, 3 ਮਈ 2026 ਨੂੰ।
0: ਜੀ
1: ਇਹਦਾ ਰਿਜ਼ਲਟ ਜੂਨ ਐਂਡ ਚ ਜਾਂ ਜੁਲਾਈ ਦੇ ਫਰਸਟ ਵੀਕ ਤੱਕ ਆ ਜਾਂਦਾ ਜੀ।
0: ਬਿਲਕੁਲ,
1: ਜਦੋਂ ਵੀ ਰਿਜ਼ਲਟ ਆਏਗਾ ਤੇ ਸਾਡੇ ਬੱਚਿਆਂ ਨੂੰ ਹਦਾਇਤ ਹੈ ਕਿ ਸਾਡੀ ਵੈਬਸਾਈਟ ਤੇ ਵਿਜ਼ਿਟ ਕਰਨ, www.gadwasu.in।
0: ਜੀ
1: ਜਦੋਂ ਰਿਜ਼ਲਟ ਡਿਕਲੇਅਰ ਹੋ ਜਾਏਗਾ ਸਾਡਾ ਪੋਰਟਲ ਖੁੱਲ ਜਾਏਗਾ, ਤੇ ਐਡਮਿਸ਼ਨ ਵਾਲੇ ਉਸ ਚ ਲੌਗਇਨ ਕਰਕੇ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੈ ਤੇ ਉੱਥੇ ਆਨਲਾਈਨ ਐਪਲੀਕੇਸ਼ਨ ਦੇ ਸਕਦੇ ਹੈ ਜੀ।
0: ਜੀ
1: ਉਹਦੇ ਬਾਅਦ ਜਦੋਂ ਉਹ ਅਪਲਾਈ ਕਰਨਗੇ ਬੱਚਿਆਂ ਦੀ ਨੀਡ ਬੇਸ ਤੇ ਰੈਂਕ ਬਣ ਜਾਏਗੀ ਡਿਫਰੈਂਟ ਕੈਟਾਗਰੀ ਵਾਈਜ਼, ਤੇ ਬੱਚਿਆਂ ਨੂੰ ਉਸ ਤਰ੍ਹਾਂ ਫਿਰ ਅਸੀਂ ਕਾਉਂਸਲਿੰਗ ਵਾਸਤੇ ਬੁਲਾ ਲੈਂਦੇ ਹਾਂ ਜੀ।
0: ਜੀ ਤਾਂ ਕਾਉਂਸਲਿੰਗ ਦਾ ਕਿੰਨੇ ਕੁ ਟਾਈਮ ਬਾਅਦ ਹੁੰਦੀ ਹੈ ਸਰ?
1: ਇਹ ਅਸੀਂ ਜਨਰਲੀ ਰੱਖਦੇ ਹਾਂ ਜੀ ਅਗਸਤ ਦੇ ਮਹੀਨੇ 'ਚ ਸ਼ੁਰੂ ਕਰ ਦਿੰਦੇ ਹਾਂ ਕਾਉਂਸਲਿੰਗ।
0: ਜੀ ਸੋ ਬਿਲਕੁਲ, ਜਿਹੜੇ ਬੱਚੇ ਇਹ ਪ੍ਰੋਗਰਾਮ ਸਾਡਾ ਸੁਣ ਰਹੇ ਨੇ ਉਹਨਾਂ ਨੇ 10+2 ਮੈਡੀਕਲ ਜਾਂ ਨਾਨ ਮੈਡੀਕਲ ਦੇ ਵਿੱਚ ਕੀਤੀ ਹੋਈ ਹੈ, ਤਾਂ ਨੀਟ ਦਾ ਜਿਨ੍ਹਾਂ ਨੇ ਇਗਜ਼ਾਮ ਦਿੱਤਾ ਹੋਇਆ ਹੈ ਤਾਂ ਉਹ ਜੂਨ ਦੇ ਐਂਡ ਜਾਂ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਰਿਜ਼ਲਟ ਆ ਜਾਊਗਾ, ਤੇ ਉਹ ਉਸ ਦੌਰਾਨ www.gadwasu.in ਵੈਬਸਾਈਟ ਤੇ ਚੈੱਕ ਵੀ ਕਰ ਸਕਦੇ ਨੇ ਤਾਂ ਕਿ ਆਪਣੇ ਆਪ ਨੂੰ ਰਜਿਸਟਰ ਕਰ ਸਕਣ ਵੇਰੀਅਸ ਇੰਸਟੀਟਿਊਟਸ ਦੇ ਵਿੱਚ ਜਾਂ ਵੇਰੀਅਸ ਕੋਰਸਿਸ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ, ਤਾਂ ਕਿ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਣ ਤੇ ਜਦੋਂ ਕਾਉਂਸਲਿੰਗ ਉਹ ਸਟਾਰਟ ਕਰਨ ਉਹ ਤੁਹਾਨੂੰ ਕਾਲ ਕਰਨਗੇ।
1: ਹਾਂਜੀ ਮੈਡਮ, ਵੈਬਸਾਈਟ ਤੇ ਅਸੀਂ ਪੂਰਾ ਕਾਉਂਸਲਿੰਗ ਸ਼ੈਡਿਊਲ ਪਾਉਂਦੇ ਹਾਂ ਜੀ।
0: ਹਾਂਜੀ
1: ਜਦੋਂ ਮੈਡੀਕਲ ਦੀ ਆਲਮੋਸਟ ਕਾਉਂਸਲਿੰਗ, ਪਹਿਲੀ ਕਾਉਂਸਲਿੰਗ ਦੇ ਬਾਅਦ ਸਾਡੀ ਕਾਉਂਸਲਿੰਗ ਸ਼ੁਰੂ ਹੋ ਜਾਂਦੀ ਹੈ ਜੀ।
0: ਜੀ
1: ਹਾਂਜੀ,
0: ਸੋ ਜਿਵੇਂ ਬਹੁਤ ਸਾਰੇ ਬੱਚੇ ਹੈ ਜਾਂ ਕਹੀਏ ਵੀ ਸਾਡੇ ਪੰਜਾਬੀ ਵੀਰ ਭੈਣ ਨੇ ਕਿ ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਤੋਂ ਵੀ ਇੱਥੇ ਪੜ੍ਹਨ ਲਈ ਕਈ ਵਾਰ ਭੇਜਦੇ ਨੇ, ਖਾਸ ਕੋਰਸਿਸ ਦੇ ਵਿੱਚ ਮਤਲਬ ਪੜ੍ਹਾਈ ਕਰਨ ਦੇ ਲਈ ਭੇਜਦੇ ਨੇ, ਤਾਂ ਕਿ ਜਿਹੜੇ ਬੱਚੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਲਈ ਵੀ ਕੋਈ ਖਾਸ ਇੱਕ ਪ੍ਰੋਗਰਾਮ ਇੱਥੇ ਆ ਗਿਆ ਜਾਂ ਉਹ ਕੋਈ ਹੋਰ ਅਲੱਗ ਤਰੀਕਾ ਰੱਖਿਆ ਗਿਆ?
1: ਹਾਂ ਮੈਡਮ, ਉਹਨਾਂ ਦੇ ਵਾਸਤੇ ਥੋੜਾ ਜਿਹਾ ਅਲੱਗ ਤਰੀਕਾ ਸਾਡਾ, ਜਿਹੜੇ NRI ਸਟੂਡੈਂਟ ਹੈ ਜਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਜੀ,
0: ਹਾਂਜੀ
1: OCI ਸਟੂਡੈਂਟਸ ਹੈ, ਉਹਨਾਂ ਦੇ ਬੇਸ ਤੇ ਉਹਨਾਂ ਨੂੰ ਅਸੀਂ ਐਡਮਿਸ਼ਨ ਦਿੰਦੇ ਹਾਂ 10+2 ਮੈਰਿਟ ਦੇ ਬੇਸ ਤੇ
0: ਜੀ।
1: ਉਹਨਾਂ ਦੀ ਜਿਹੜੀ 10+2 ਜਿੱਥੇ ਵੀ ਕੀਤੀ ਉਹਨਾਂ ਨੇ, ਉਹਨਾਂ ਦੀ ਅਲੱਗ ਮੈਰਿਟ ਬਣੇਗੀ ਜੀ। ਪਰ ਉਹਨਾਂ ਦੇ 50% ਮਾਰਕਸ ਹੋਣੇ ਚਾਹੀਦੇ ਨੇ ਫਿਜਿਕਸ, ਕੈਮਿਸਟਰੀ, ਬਾਇਓਲੋਜੀ ਐਂਡ ਇੰਗਲਿਸ਼ ਚ ਸੈਪਰੇਟਲੀ ਮਿਨੀਮਮ।
0: ਤਾਂ ਉਹਨਾਂ ਗੜਵਾਸੂ ਦੇ ਉੱਪਰ ਕੋਈ ਰਜਿਸਟਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ?
1: ਹਾਂਜੀ ਹਾਂਜੀ ਮੈਡਮ, ਇਸੇ ਤਰ੍ਹਾਂ ਗੜਵਾਸੂ ਆਪਣੀ ਸਾਈਟ ਤੇ ਜਾਓ, ਉੱਥੇ ਰਜਿਸਟਰ ਕਰਨਾ ਪੈਣਾ, ਤੇ ਇਹਦੀ ਲਾਸਟ ਡੇਟ ਰਜਿਸਟ੍ਰੇਸ਼ਨ ਦੀ, ਜਿਹੜੇ OCI ਜਾਂ NRI ਕੈਟੇਗਰੀ ਦੇ ਬੱਚੇ ਹੈ ਉਹ 28/7/2026 ਹੈ ਜੀ, 28 ਜੁਲਾਈ 2026।
0: ਜੀ ਬਿਲਕੁਲ, ਜਿਹੜੇ NRI ਸਟੂਡੈਂਟਸ ਨੇ ਉਹ ਗੜਵਾਸੂ ਦੀ ਵੈਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ, ਤੇ ਰਜਿਸਟ੍ਰੇਸ਼ਨ ਦੀ ਜਿਹੜੀ ਲਾਸਟ ਡੇਟ ਹੈ 28/7/2026 ਹੈ।
1: ਹਾਂਜੀ ਤੇ ਮੈਂ ਲੁਧਿਆਣਾ ਕਾਲਜ ਚ 15 ਸੀਟਾਂ NRI ਵਾਸਤੇ ਹੈ ਜੀ।
0: ਜੀ ਜੀ,
1: ਰਾਮਪੁਰਾ ਫੁੱਲ ਕਾਲਜ ਦੇ ਅੰਦਰ ਸਾਡੇ ਕੋਲ 5 NRI ਸੀਟਾਂ ਤੇ ਖਾਲਸਾ ਕਾਲਜ ਚ ਵੀ ਸਾਡੇ 15 NRI ਸੀਟਾਂ ਹੈ।
0: ਜੀ ਬਿਲਕੁਲ। ਸੋ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕੀਤੀ ਹੁਣ ਤੱਕ BSc ਕੋਰਸਿਸ ਦੀ, ਤੇ ਇਸ ਤੋਂ ਬਾਅਦ ਜਿਵੇਂ ਡਿਪਲੋਮਾ ਕੋਰਸ ਦੀ ਗੱਲ ਕਰਾਂ, ਤਾਂ ਉਹਦੇ ਵਿੱਚ ਮਤਲਬ ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਨੇ, ਡਿਪਲੋਮਾ ਕਿਸ ਕਿਸ ਚੀਜ਼ ਦਾ ਹੈ, ਤੇ ਉਹਦੇ ਵਿੱਚ ਐਡਮਿਸ਼ਨ ਲੈਣ ਦਾ ਕੀ ਪ੍ਰੋਸੈਸ ਹੈ?
1: ਇਹਦੇ ਇਲਾਵਾ ਸਾਡੇ ਕੋਲ ਡਿਪਲੋਮਾ 2 ਸਾਲ ਦਾ ਕੋਰਸਿਸ ਹੈ ਜੀ, ਡਿਪਲੋਮਾ ਇਨ ਵੈਟਰਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ।
0: ਜੀ
1: ਤੇ 3 ਕਾਲਜਾਂ ਜਿਹੜੇ ਇਹ ਆਫਰ ਕਰਦੇ ਆ ਕੋਰਸ, ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੁੱਲ,
0: ਹਾਂਜੀ
1: ਵੈਟਰਨਰੀ ਪੋਲੀਟੈਕਨਿਕ ਕਾਲਜ ਕਾਲ ਜਰਾਣੀ,
0: ਹਾਂਜੀ
1: ਤੇ ਬਾਬਾ ਹੀਰਾ ਦਾਸ ਜੀ ਕਾਲਜ ਆਫ ਵੈਟਰਨਰੀ ਫਾਰਮੇਸੀ ਬਾਦਲ।
0: ਜੀ
1: ਤੇ ਇਹਨਾਂ ਦੀ ਐਡਮਿਸ਼ਨ ਜਿਹੜੀ ਹੁੰਦੀ ਹੈ ਉਹ 10+2 ਮੈਡੀਕਲ ਹੋਣਾ ਚਾਹੀਦਾ ਬੱਚੇ ਕੋਲ, ਉਹਦੀ ਮੈਰਿਟ ਦੇ ਬੇਸ ਤੇ ਹੋਏਗੀ, ਤੇ ਇਹਦੇ ਬੱਚਿਆਂ ਨੂੰ ਅੱਗੇ ਮੈਂ ਕਹੂੰਗਾ ਕਿ ਉਹ ਜਾ ਕੇ ਵੈਬਸਾਈਟ ਤੇ ਵਿਜ਼ਿਟ ਕਰਨ, ਤੇ ਇਹਦੀ ਲਾਸਟ ਡੇਟ ਆਫ ਐਪਲੀਕੇਸ਼ਨ ਹੈ 20/7/2026।
0: ਲਾਸਟ ਡੇਟ ਰਜਿਸਟ੍ਰੇਸ਼ਨ ਦੀ ਹੈ 20/7/2026।
1: ਹਾਂਜੀ
0: ਜੀ, ਤਾਂ ਇਹਨਾਂ ਦੀਆਂ ਕਿੰਨੀਆਂ ਕਿੰਨੀਆਂ ਸੀਟਾਂ ਹੈ ਨੇ ਜੀ, ਰਾਮਪੁਰਾ ਚ, ਕਾਲ ਸਰਾਣੀ ਤੇ ਬਾਦਲ?
1: ਹਾਂਜੀ ਜੀ, ਰਾਮਪੁਰਾ ਫੁੱਲ ਕਾਲਜ ਚ 120 ਸੀਟਾਂ ਜੀ ਡਿਪਲੋਮਾ ਦੀ।
0: ਹਾਂਜੀ
1: ਤੇ ਕਾਲ ਚਰਾਣੀ ਕਾਲਜ ਚ 110 ਸੀਟਾਂ।
0: ਹਾਂਜੀ
1: ਤੇ ਬਾਬਾ ਹੀਰਾ ਦਾਸ ਕਾਲਜ ਚ 105 ਸੀਟਾਂ ਜੀ।
0: ਜੀ ਤਾਂ ਇਹ ਜਿਹੜਾ ਡਿਪਲੋਮਾ ਇਹਦੇ ਵਿੱਚ ਰਾਮਪੁਰਾ, ਕਾਲ ਸਰਾਣੀ ਤੇ ਬਾਦਲ, ਇਹ 3 ਜਗ੍ਹਾ ਤੇ ਇੰਸਟੀਟਿਊਟ ਨੇ ਜਿੱਥੇ ਬੱਚੇ ਐਡਮਿਸ਼ਨ ਲੈ ਸਕਦੇ।

0: ਤੇ ਉਸ ਰਜਿਸਟ੍ਰੇਸ਼ਨ ਉਸ ਤੋਂ ਪਹਿਲਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਤੇ ਜਿਹਦੀ ਕਿ ਲਾਸਟ ਤਰੀਕ ਹੈ ਜਿਹੜੀ 20/7/2026 ਹੈ।
1: ਹਾਂਜੀ ਮੈਮ।
0: ਸੋ ਡਾਕਟਰ ਸਾਹਿਬ ਆਪਾਂ ਜਿਵੇਂ ਪ੍ਰੋਗਰਾਮ ਦੇ ਅਖੀਰ ਵੱਲ ਵੱਧ ਰਹੇ ਹਾਂ ਤੇ ਹੁਣ ਆਪਾਂ ਗੱਲ ਕੀਤੀ ਸੀ ਗ੍ਰੈਜੂਏਸ਼ਨ ਕੋਰਸਿਸ ਦੀ ਤੇ ਡਿਪਲੋਮਾ ਕੋਰਸਿਸ ਦੀ, ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਪੋਸਟ ਗ੍ਰੈਜੂਏਸ਼ਨ ਦੀ ਤੇ ਨਾਲ ਹੀ ਗੱਲ ਕਰਾਂਗੇ ਆਪਾਂ PhD ਦੀ। ਸੋ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਨੇ?
1: ਹਾਂਜੀ ਮੈਡਮ, ਸਾਰੇ ਕੋਰਸਿਸ ਹੈ, ਉਸ ਚ ਅੰਡਰ ਗ੍ਰੈਜੂਏਸ਼ਨ ਦੇ ਬਾਅਦ ਬੱਚੇ ਪੋਸਟ ਗ੍ਰੈਜੂਏਸ਼ਨ ਚ ਵੀ ਐਡਮਿਸ਼ਨ ਲੈ ਸਕਦੇ ਹੈ। ਜਿਸ ਤਰ੍ਹਾਂ ਵੈਟਰਨਰੀ ਜਿਨ੍ਹਾਂ ਨੇ BBSC ਯਾਨੀ AH ਕੀਤੀ ਹੈ ਉਹਨਾਂ ਨੂੰ ਐਡਮਿਸ਼ਨ ਦਿੰਦੇ ਆ ਮਾਸਟਰ ਇਨ ਵੈਟਰਨਰੀ ਸਾਇੰਸ
0: ਜੀ,
1: ਤੇ ਉਹਦੀ ਐਡਮਿਸ਼ਨ ਜਿਹੜੀ ਹੁੰਦੀ ਹੈ ਉਹਦਾ ਇੱਕ ਐਂਟਰੈਂਸ ਟੈਸਟ ਰੱਖਦੇ ਹਾਂ ਅਸੀਂ ਜਨਵਰੀ ਜਾਂ ਫਰਵਰੀ ਚ, ਉਹਨੂੰ ਬੋਲਦੇ ਹਾਂ ਅਸੀਂ ਮੈਟਵੈਟ ਐਗਜ਼ਾਮ।
0: ਮੈਟਵੈਟ ਐਗਜ਼ਾਮ,
1: ਹਾਂਜੀ, ਮਾਸਟਰ ਐਂਟਰੈਂਸ ਟੈਸਟ ਫੋਰ ਵੈਟਰਨਰੀ
0: ਜੀ,
1: ਠੀਕ ਹੈ। ਉਹਦੀ ਡੇਟ ਅਗਲੇ ਸਾਲ ਅਸੀਂ ਹੁਣੇ ਅਨਾਊਂਸ ਕਰਤੀ ਹੈ, 13/2/2027 ਨੂੰ ਉਹਦਾ ਐਂਟਰੈਂਸ ਐਗਜ਼ਾਮ ਹੋਏਗਾ ਤੇ ਮਈ ਚ ਉਹਦੀ ਐਡਮਿਸ਼ਨ ਸ਼ੁਰੂ ਹੋ ਜਾਏਗੀ ਜੀ। ਤੇ 17 ਡਿਪਾਰਟਮੈਂਟਸ ਹੈ, ਉਸ ਚ ਅਸੀਂ ਘੱਟੋ ਘੱਟ 5-5-6-6 ਸੀਟਾਂ ਹਰ ਕੋਰਸਿਸ ਦੀਆਂ ਹੈ ਸਾਡੇ ਕੋਲ ਵੈਟਰਨਰੀ ਕਾਲਜ ਚ
0: ਜੀ।
1: ਉਹਦਾ ਕਾਉਂਸਲਿੰਗ ਸ਼ਡਿਊਲ ਅਸੀਂ ਉਹੀ ਵੈਬਸਾਈਟ ਤੇ ਬੱਚੇ ਚੈੱਕ ਕਰ ਸਕਦਾ ਹੈ ਆਫਟਰ ਦਾ ਮੈਟਵੈਟ ਐਗਜ਼ਾਮ
0: ਜੀ।
1: ਇਹਦੇ ਇਲਾਵਾ ਜਿਹੜਾ ਡੇਅਰੀ ਸਾਇੰਸ ਦਾ ਕਾਲਜ ਹੈ ਉੱਥੇ ਐਮਟੈਕ ਡੇਅਰੀ ਚ,
0: ਠੀਕ
1: ਹੈ ਜੀ, ਤੇ ਫਿਸ਼ਰੀ ਕਾਲਜ ਮਾਸਟਰ ਇਨ ਫਿਸ਼ਰੀ ਸਾਇੰਸ, ਐਨੀਮਲ ਬਾਇਓ ਟੈਕਨੋਲੋਜੀ ਦਾ MSc ਇਨ ਐਨੀਮਲ ਇਨ ਬਾਇਓ ਟੈਕਨੋਲੋਜੀ
0: ਜੀ।
1: ਇਹਨਾਂ ਦੇ ਸਭ ਦੀ ਐਡਮਿਸ਼ਨ ਅਸੀਂ ਕਰਦੇ ਹਾਂ ਤੇ ਇਹਨਾਂ ਦੀ ਐਡਮਿਸ਼ਨ 3/8 ਨੂੰ ਸ਼ੁਰੂ ਹੋਣੀ ਹੈ ਰਜਿਸਟ੍ਰੇਸ਼ਨ ਸਾਰੇ ਕੋਰਸਿਸ ਦੀ
0: ਜੀ।
1: 3/8/2026 ਨੂੰ ਡੇਅਰੀ ਕਾਲਜ ਦੀ, ਫਿਸ਼ਰੀ ਕਾਲਜ ਦੀ ਤੇ ਐਨੀਮਲ ਬਾਇਓ ਟੈਕਨੋਲੋਜੀ ਕਾਲਜ ਦੀ MSc ਦੀ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ 3/8 ਨੂੰ। ਜਿਹੜਾ ਬੱਚਾ ਕੋਈ ਅਗਰ ਮਿਸ ਕਰ ਗਿਆ 10/8 ਤੱਕ ਉਹ ਅਪਲਾਈ ਕਰ ਸਕਦਾ ਵਿਦ ਲੇਟ ਫੀ
0: ਜੀ। ਬਿਲਕੁਲ। ਤੇ ਇਸ ਪ੍ਰੋਗਰਾਮ ਦੇ ਵਿੱਚ ਅਗਰ ਆਪਾਂ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣ ਦਾ ਕੀ ਆਧਾਰ ਹੋਣਾ ਚਾਹੀਦਾ? ਜਿਵੇਂ ਹੁਣ BSc ਵੀ ਕਰਕੇ ਹਟੇ ਆ ਬੱਚੇ, ਤਾਂ ਉਹਨਾਂ ਦੇ ਲਈ ਜਿਵੇਂ ਤੁਸੀਂ ਐਂਟਰੈਂਸ ਟੈਸਟ ਮੇਨ ਰੱਖਿਆ ਹੋਇਆ, ਬਟ ਉਹਦੇ ਲਈ ਜਿਹੜੀ ਐਲੀਜੀਬਿਲਿਟੀ ਆ ਉਹ ਵੀ ਪੂਰੀ ਹੋਣੀ ਬਣਦੀ ਹੈ, ਕਿਉਂਕਿ ਕਈ ਵਾਰੀ ਰਿਜ਼ਲਟ ਵੀ ਲੇਟ ਹੋ ਜਾਂਦੇ ਨੇ, ਤਾਂ ਇਸ ਸੂਰਤ ਦੇ ਵਿੱਚ ਬੱਚੇ ਕੀ ਕਰ ਸਕਦੇ ਨੇ?
1: ਹਾਂਜੀ ਮੈਡਮ, ਜਿਹੜੇ ਵੈਟਨਰੀ ਦੇ ਉਹ ਤਾਂ ਮੈਟਵੈਟ ਐਗਜ਼ਾਮ ਦੇ ਥਰੂ ਹੀ ਹੋਣੀ ਹੈ, ਬਾਕੀ ਸਾਰੇ ਕਾਲਜਿਸ ਦੀ ਜਿਹੜੀ ਵੀ ਐਡਮਿਸ਼ਨ ਹੈ ਉਹ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੀ ਮੈਰਿਟ ਦੇ ਬੇਸ ਤੇ ਹੋਏਗੀ
0: ਜੀ।
1: ਜਿੰਨੇ ਨੰਬਰ ਉਹਨਾਂ ਨੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਚ ਲਿੱਤੇ ਉਹਨਾਂ ਦੀ ਮੈਰਿਟ ਬਣੇਗੀ, ਜਿੰਨੇ ਬੱਚੇ ਅਪਲਾਈ ਕਰਨਗੇ ਫਿਰ ਉਹ ਉਹਨਾਂ ਦੀ ਕਾਉਂਸਲਿੰਗ ਸ਼ੁਰੂ ਕਰਾਂਗੇ। ਉਸ ਤਰ੍ਹਾਂ ਹੀ ਅਸੀਂ ਆਨਲਾਈਨ ਐਪਲੀਕੇਸ਼ਨ ਭਰ ਕੇ ਉਹਦੇ ਬਾਅਦ ਅਸੀਂ ਕਾਉਂਸਲਿੰਗ ਕਰਾਂਗੇ ਜੀ ਸ਼ੁਰੂ ਨੂੰ
0: ਜੀ। ਤੇ ਇਸ ਦੇ ਵਿੱਚ ਅਗਰ ਆਪਾਂ ਅਪਲਾਈ ਕਰਨ ਦੀ, ਜਿਵੇਂ ਤੁਸੀਂ ਸਾਰੇ ਕੋਰਸਿਸ ਦੀ ਲਾਸਟ ਲਾਸਟ ਡੇਟ ਦੱਸ ਚੁੱਕੇ ਹੋ, ਪੋਸਟ ਗ੍ਰੈਜੂਏਸ਼ਨ ਦੀ ਜਿਹੜੀ ਹੈਗੀ ਹੈ ਕਿ 3/8/2026 ਤੋਂ, ਤੇ ਜਿਹੜੀ ਕਿ ਡਿਪਲੋਮਾ ਦੇ ਵਿੱਚ ਹੈਗੀ ਹੈ ਉਹ 20/7/2026 ਤੱਕ ਉਹਨਾਂ ਦੀ ਜਿਹੜੀ ਅਪਲਾਈ ਕਰਨ ਦੀ ਲਾਸਟ ਮਿਤੀ ਹੈਗੀ ਹੈ। ਹੁਣ ਤੋਂ ਜੇ ਮੈਂ ਇਹਨਾਂ ਪੁੱਛਾਂ ਕਿ ਵੀ ਜਿਵੇਂ ਸਾਰੇ ਕੋਰਸਿਸ ਕਰਨ ਤੋਂ ਬਾਅਦ ਬੱਚਿਆਂ ਦੇ ਲਈ ਕਿਸ ਤਰ੍ਹਾਂ ਦੀਆਂ ਨੌਕਰੀਆਂ ਉਪਲਬਧ ਹੋਣਗੀਆਂ?
1: ਹਾਂਜੀ, ਜਿਹੜੇ ਬੈਚਲਰ ਇਨ ਵੈਟਰਨਰੀ ਸਾਇੰਸ ਹੈ ਜੀ,
0: ਹਾਂਜੀ,
1: ਉਹ ਡਾਕਟਰ ਬਣ ਜਾਂਦੇ ਆ ਵੈਟਰਨਰੀ ਡਾਕਟਰ, ਉਹਨਾਂ ਨੂੰ ਅਸੀਂ ਵੈਟਰਨਰੀ ਆਫਿਸਰ ਦੇ ਤੌਰ ਤੇ ਫੀਲਡ ਚ ਹਸਪਿਟਲ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਲਾਈਫ ਸਟਾਕ ਐਂਡ ਫਿਸ਼ਰੀਜ਼, ਉਹ ਉਹਨਾਂ ਨੂੰ ਰਿਕਰੂਟ ਕਰਦਾ ਤੇ ਵੱਖ ਵੱਖ ਜ਼ਿਲ੍ਹਿਆਂ ਚ ਹਸਪਿਟਲ ਹੈ ਉਸ ਚ ਉਹਨਾਂ ਨੂੰ ਰਿਕਰੂਟਮੈਂਟ ਮਿਲਦੀ ਹੈ। ਜਿਹੜੇ BTECH ਡੇਅਰੀ ਜਿਹਨਾਂ ਨੇ ਕੀਤੀ ਹੈ ਉਹ ਡੇਅਰੀ ਇੰਸਪੈਕਟਰ ਲੱਗਦੇ ਆ ਅੱਜ ਕੱਲ, ਜਿਸ ਤਰ੍ਹਾਂ ਨੈਸਲੇ ਹੈ, ਬਾਣੀ ਹੈ, ਅਮੂਲ ਹੈ,
0: ਠੀਕ ਹੈ,
1: ਉਸ ਚ ਉਹਨਾਂ ਨੂੰ ਰਿਕਰੂਟਮੈਂਟ ਮਿਲਦੀ ਹੈ ਸਭ ਨੂੰ, ਮਾਰਕ ਫੈਡ ਚ ਮਿਲਕ ਫੈਡ ਚ ਵੀ ਐਡਮਿਸ਼ਨ ਰਿਕਰੂਟਮੈਂਟ ਮਿਲਦੀ ਹੈ। ਜਿਹੜੇ ਫਿਸ਼ਰੀ ਕਰਦੇ ਆ ਉਹਨਾਂ ਨੂੰ ਫਿਸ਼ਰੀ ਇੰਸਪੈਕਟਰ ਦੀ ਜੋਬ ਲੱਗਦੀ ਹੈ ਜੀ। ਜੇ ਐਨੀਮਲ ਬਾਇਓ ਟੈਕਨੋਲੋਜੀ ਵਾਲੇ ਹੁੰਦੇ ਉਹ ਫਾਰਮਾਸੂਟੀਕਲ ਇੰਡਸਟਰੀ ਵਗੈਰਾ ਚ ਚਲੇ ਜਾਂਦੇ ਆ ਜੀ। ਤੇ ਜਿਹੜੇ ਜਿਹਨਾਂ ਨੇ ਡਿਪਲੋਮਾ ਕੀਤਾ ਉਹ ਡਾਕਟਰਾਂ ਦੇ ਨਾਲ ਫਾਰਮਾਸਿਸਟ ਲੱਗ ਜਾਂਦੇ ਆ ਫੀਲਡ ਚ ਜਾ ਕੇ
0: ਜੀ।
1: ਤੇ ਜੇ ਜਿਹੜੇ ਬੱਚੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਮਾਸਟਰਸ ਕਰਦੇ ਆ ਉਹ ਜਨਰਲੀ ਟੀਚਿੰਗ ਜੋਬ ਚ ਆ ਜਾਂਦੇ ਹਨ। ਬਹੁਤ ਬਹੁਤ ਨਏ ਨਏ ਕਾਲਜਿਸ ਖੁੱਲ ਰਹੇ ਹੈ ਆਲ ਓਵਰ ਇੰਡੀਆ, ਉਹਨਾਂ ਨੂੰ ਫਿਰ ਐਸ ਟੀਚਰ ਜਾਂ ਸਾਇੰਟਿਸਟ ਅਸੀਂ ਰਿਕਰੂਟਮੈਂਟ ਮਿਲਦੀ ਹੈ ਜੀ ਡਿਫਰੈਂਟ ਸਟੇਟ ਵੈਟਨਰੀ ਯੂਨੀਵਰਸਿਟੀ ਚ
0: ਜੀ। ਡਾਕਟਰ ਸਾਹਿਬ ਜਿਵੇਂ ਅੱਜ ਤੁਸੀਂ ਗੱਲ ਕੀਤੀ ਸੀ ਨਾ ਪੋਸਟ ਗ੍ਰੈਜੂਏਸ਼ਨ ਤੱਕ ਦੇ ਕੋਰਸਿਸ ਦੀ ਆਪਣੀ ਗੱਲ ਹੋ ਗਈ, ਇਸ ਤੋਂ ਬਾਅਦ ਅਗਰ ਆਪਾਂ PhD ਦੇ ਕੋਰਸ ਦੀ ਗੱਲ ਕਰੀਏ ਤਾਂ PhD ਦਾ ਐਂਟਰੈਂਸ ਵਗੈਰਾ ਉਹ ਕਦੋਂ ਤੱਕ ਹੁੰਦਾ ਆ?
1: PhD ਦੀ ਐਂਟਰੈਂਸ ਨਹੀਂ ਹੁੰਦਾ ਜੀ, ਉਹਦੀ ਜਿਹੜੀ ਸਾਰੇ ਪ੍ਰੋਗਰਾਮ

0: वेटनरी, डेयरी, फिशरी से एनिमल बायोटेक्नोलॉजी,
1: जी
0: सबसे पीएचडी करना। जिस बच्चे ने एमएससी कर ली या मास्टर्स कर ली वो पीएचडी वास्ते एलिजिबल हो जाता है,
1: जी
0: तो उसकी जिहड़ी भी एडमिशन है वो मेरिट बेस्ड होगी जी, इहदा कोई एंट्रेंस एग्जाम नहीं है।
1: जी तो डॉक्टर साहब जिवें कि तुसी साडे बच्चां वास्ते आउण वाली जिहड़ी जनरेशन है कि बड़े वधिया तुसी कोर्सेज बारे उहनां वल लई जानकारी सांझी कीती है, ते इस तों बाद मैं तुहाडे तों इक अखीरला क्वेश्चन इही पुछूंगी कि भी तुसी साडे बच्चां वास्ते की खास सुनेहा देना चाहोगे।
0: मैं बच्चों ने स्नेहा देना चाहूंगा कि बेसिकली बच्चों को पता ही नहीं है कि गढ़वासू एक यूनिवर्सिटी भी हैगी, तो साडे कोल इतने अच्छे कोर्सेज हैं, टेक्निकल कोर्सेज हैं साडे कोल, ते बच्चों को मैं कहूंगा कि साडी वैबसाइट विजिट करन, ते वख-वख प्रोग्राम अपने हिसाब नाल जे जिहड़ी उन्होंने प्लस टू सब्जेक्ट पढ़े उस अपलाई करन, ते साडे टेक्निकल कोर्सेज हैं, जॉब अपॉर्चुनिटीज बहुत ज्यादा है साडे कोर्सेज दी, ते तुसीं वो विजिट करो ते साडी यूनिवर्सिटी दा एडमिशन लो। इंडिया की नंबर वन यूनिवर्सिटी आती है साडी स्टेट वेटनरी यूनिवर्सिटी च।
1: जी सो डॉक्टर साहब थोड़ा बहुत बहुत शुक्रिया जी, तुसी साडे स्टूडेंट्स के लिए बहुत सोहनी जानकारी सांझी की थी। जी बहुत बहुत शुक्रिया,
0: धन्यवाद
1: जी। सो ए सी जी प्रोफेसर डॉक्टर कुलदीप गुप्ता, हेड ऑफ डिपार्टमेंट वेटनरी पैथोलॉजी, कॉलेज ऑफ वेटनरी साइंसिस, गढ़वासू लुधियाना, तो नाल नाल डीन ने कॉलेज ऑफ वेटनरी साइंसिस चांपरा फूड। सो बहुत बहुत शुक्रिया जी,
0: धन्यवाद।
2: प्रोग्राम किसानवाणी दौरान हुणे तुसी सुन रहे सी लाहेबंद पशु पालन लई तकनीकी सिख्या, जानकारी दिती डॉक्टर कुलदीप गुप्ता जी ने, इन्हां नाल गलबात कीती अनुमित कौर ने। किसान वीरो पीएजू वल्लों कुछ सिफारशां जो किसान वीरां लई कीतियां जांदियां ने इस समें दौरान उह तुहाडे नाल सांझियां करदे आं। कपाह दे लई जो पीएजू वल्लों हदायतां दित्तियां गईआं ने, कहिंदे ने कपाह दीआं सिफारिश कीतीआं किस्मां जां दोगलीआं किस्मां जां बीटी नरमे दी बिजाई जारी रख लो, अगले 4-5 दिनां विच बिजाई बारिश दी संभावना ध्यान विच रखदे होए करो। कपाह नरमे दी फसल विच नागे भरन दे लई लफाफिआं दे विच बीज जरूर लगा लो। उह खेत जिन्हां ते काफ़ी देर तों झोने दी काश्त हो रही है ਉੱਥੇ ਬੀਜਣ ਲਈ ਅਗਰ ਕਪਾਹ ਤੁਸੀਂ ਬੀਜਣੀ ਪਸੰਦ ਕਰਦੇ ਹੋ ਤਾਂ ਡੂੰਘਾ ਵਾਹੁਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਨਹੀਂ ਤਾਂ ਨਰਮੇ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਜਾਣਗੀਆਂ ਅਤੇ ਕਈ ਵਾਰ ਫਸਲ ਪਾਣੀ ਲੱਗਣ 'ਤੇ ਮੁਰਝਾ ਜਾਂਦੀ ਹੈ। ਵਧੀਆ ਜਮਾਓ ਅਤੇ ਚੰਗੇ ਪਾਣੀ ਨਾਲ ਭਰਮੀ ਰੌਣੀ ਕਰੋ। ਚਿੱਟੀ ਮੱਖੀ ਦੇ ਫੈਲਣ ਤੋਂ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰੇ, ਖਾਲੀ ਪਈਆਂ ਵੱਟਾਂ, ਵਾਧੂ ਜ਼ਮੀਨਾਂ ਜਿੱਥੇ ਕਿ ਨਦੀਨ ਹੋਣ ਉਹਨਾਂ ਨੂੰ ਸਾਫ਼ ਕਰ ਲੈਣਾ ਚਾਹੀਦਾ। ਨਦੀਨਾਂ ਦੇ ਵਿੱਚ ਪੀਏਯੂ ਵੱਲੋਂ ਦੱਸਿਆ ਗਿਆ ਕੰਘੀ ਬੂਟਾ, ਪੀਲੀ ਬੂਟਾ, ਪੁੱਠਕੰਡਾ, ਧਤੂਰਾ, ਭੰਗ ਆਦਿ ਦੇ ਜਿਹੜੇ ਇਹ ਪੌਦੇ ਨੇ ਇਹਨਾਂ ਨੂੰ ਉੱਥੋਂ ਪੁੱਟ ਦੇਣਾ ਚਾਹੀਦਾ ਜਿਸ ਖੇਤ ਦੇ ਨੇੜੇ ਨਰਮਾ ਬੀਜਿਆ ਤੁਸੀਂ ਉਸ ਖੇਤ ਦੇ ਨੇੜੇ ਤੋਂ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਤੇ ਵੀ ਹੁੰਦਾ ਹੈ ਜਿਹਦੇ ਵਿੱਚ ਬੈਂਗਣ, ਆਲੂ, ਟਮਾਟਰ, ਮਿਰਚ, ਮੂੰਗੀ ਆਦਿ ਵੀ ਪਾਈ ਜਾਂਦੀ ਹੈ। ਇਸ ਲਈ ਇਹਨਾਂ ਫਸਲਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੇੜਲੇ ਨਦੀਨਾਂ ਦੀ ਸਫਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਚਾਰੇ ਦੇ ਲਈ ਪੀਏਯੂ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਜੋ ਦੱਸਿਆ ਸਾਨੂੰ, ਕਹਿੰਦਾ ਅਗੇਰੇ ਚਾਰੇ ਦੇ ਬਿਜਾਈ ਦਾ ਇਹ ਢੁਕਵਾਂ ਸਮਾਂ ਹੈ। ਇਹਨਾਂ ਚਾਰਿਆਂ ਦੇ ਵਿੱਚ ਮੱਕੀ, ਚਰੀ, ਬਾਜਰਾ, ਗਿੰਨੀ ਘਾਹ, ਨੇਪੀਅਰ ਬਾਜਰਾ ਆਦਿ ਆਉਂਦੇ ਨੇ ਜੋ ਕਿ ਹਰੇ ਚਾਰੇ ਦੀ ਕਮੀ ਵਾਲੇ ਸਮੇਂ ਵਿੱਚ ਚੰਗੀ ਕੁਆਲਿਟੀ ਦਾ ਹਰਾ ਚਾਰਾ ਪੈਦਾ ਕਰਦੇ ਅਤੇ ਸਾਡੇ ਪਸ਼ੂਆਂ ਲਈ ਲਾਹੇਵੰਦ ਨੇ। ਬਰਸੀਮ ਦੇ ਬੀਜ ਵਾਲੀ ਫਸਲ ਨੂੰ ਜਲਦੀ ਜਲਦੀ ਪਾਣੀ ਦਿੰਦੇ ਰਹੋ। ਇਸ ਵਿੱਚੋਂ ਕਾਸ਼ਨੀ ਅਤੇ ਹੋਰ ਨਦੀਨਾਂ ਦੇ ਬੂਟੇ ਪੁੱਟਣੇ ਚਾਹੀਦੇ ਨੇ। ਜੋ ਅਗਲੀ ਸਾਨੂੰ ਜਾਣਕਾਰੀ ਦਿੱਤੀ ਉਹ ਹਲਦੀ ਦੇ ਬਾਰੇ ਵਿੱਚ ਹੈ। ਇਹਨਾਂ ਨੇ ਆਖਿਆ ਨੀਮ ਪਹਾੜੀ ਅਤੇ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਪਹਿਲੇ ਹਫ਼ਤੇ ਵਿੱਚ ਹਲਦੀ ਦੀ ਬਿਜਾਈ ਢੁਕਵਾਂ ਮੁਕੰਮਲ ਸਮੇਂ 'ਤੇ ਕਰ ਲੈਣੀ ਚਾਹੀਦੀ ਹੈ। ਬੀਜੀ ਫਸਲ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ। ਬਾਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਕਾ ਪਾਣੀ ਦੇਣਾ ਚਾਹੀਦਾ। 1 ਏਕੜ ਦੀ ਬਿਜਾਈ ਦੇ ਲਈ 6 ਜਾਂ 8 ਕੁਇੰਟਲ ਹਲਦੀ ਦੇ ਨਰੋਈਆਂ ਗੰਢੀਆਂ ਤਾਂ ਸਾਨੂੰ ਜ਼ਰੂਰ ਚਾਹੀਦੀਆਂ ਨੇ। ਬਿਜਾਈ ਤੋਂ ਪਹਿਲਾਂ 10 ਤੋਂ 12 ਟਨ ਰੂੜੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਬਿਜਾਈ ਸਮੇਂ 60 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਫਸਲ ਦੀ ਬਿਜਾਈ ਤੋਂ ਬਾਅਦ ਉਸ ਉੱਤੇ ਝੋਨੇ, ਕਣਕ ਦੀ ਪਰਾਲੀ ਛਿੜਕ ਦਿਓ।

ਸਿੰਚਾਈ ਘਟਾਉਣ ਅਤੇ ਨਦੀਨਾਂ ਦੀ ਰੋਕਥਾਮ ਵਿੱਚ ਮਦਦਗਾਰ ਹੁੰਦੇ ਨੇ। ਬਾਗਾਂ ਦੇ ਲਈ ਜੋ ਸਾਨੂੰ ਪੀਏਯੂ ਵੱਲੋਂ ਦੱਸਿਆ ਗਿਆ, ਕਹਿੰਦੇ ਅਗਲੇ 4-5 ਦਿਨਾਂ ਵਿੱਚ ਮੌਸਮ ਦੇ ਅਨੁਕੂਲ ਸਿੰਚਾਈ ਦੀਆਂ ਯੋਜਨਾਵਾਂ ਬਣਾਉਂਦੇ ਰਹੋ। ਆਉਣ ਵਾਲੇ ਹਫ਼ਤੇ ਦੌਰਾਨ ਪੰਜਾਬ ਵਿੱਚ ਤਾਪਮਾਨ ਵੱਧ ਹੋਣ ਦੀ ਸੰਭਾਵਨਾ ਹੈ ਅਤੇ ਹਵਾ ਵਿਚਲੀ ਨਮੀ ਘੱਟ ਹੋਣ ਦੇ ਕਾਰਨ ਜਿਹੜੇ ਸਾਡੇ ਬਾਗਾਂ ਵਾਲੀਆਂ ਫਸਲਾਂ ਨੇ, ਇਸ ਤਰ੍ਹਾਂ ਦੇ ਲਈ ਫਸਲਾਂ ਦੇ ਨਾਲ ਜਿਹੜੇ ਨਵੇਂ ਛੋਟੇ ਬੂਟੇ ਲਗਾਏ ਜਾਂਦੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੋਵੇਗੀ। ਇਸ ਲਈ ਇਸ ਮਹੀਨੇ ਵਿੱਚ ਗਰਮੀ ਤੋਂ ਬਚਾਓ ਦੇ ਲਈ ਲਗਾਤਾਰ ਹਲਕੀਆਂ ਸਿੰਚਾਈਆਂ ਦੀ ਜ਼ਰੂਰਤ ਹੈ। ਛੋਟੇ ਫਲਦਾਰ ਬੂਟਿਆਂ ਨੂੰ ਤੇਜ਼ ਗਰਮੀ ਤੋਂ ਬਚਾਉਣ ਦੇ ਲਈ ਪਰਾਲੀ ਜਾਂ ਖੰਜੂਰ ਦੇ ਪੱਤਿਆਂ ਦੇ ਨਾਲ ਛੋਰਾ ਕਰਨਾ ਚਾਹੀਦਾ ਅਤੇ ਇਹਨਾਂ ਨੂੰ ਲਗਾਤਾਰ ਹਲਕੇ ਪਾਣੀ ਦਿੰਦੇ ਰਹਿਣਾ ਚਾਹੀਦਾ। ਅੰਬ, ਲੀਚੀ, ਨਾਸ਼ਪਾਤੀ, ਨਿੰਬੂ ਜਾਤੀ ਦੇ ਬਾਗਾਂ ਦੇ ਵਿੱਚ ਲਗਾਤਾਰ ਸਿੱਲ ਬਣਾਈ ਰੱਖਣ ਅਤੇ ਲਗਾਤਾਰ ਹਲਕੀ ਸਿੰਚਾਈ ਕਰਦੇ ਰਹਿਣ ਦੀ ਜ਼ਰੂਰਤ ਹੈ। ਫਲਦਾਰ ਬੂਟਿਆਂ ਦੇ ਬੁੱਢਾਂ ਨੂੰ ਤਿੱਖੀ ਧੁੱਪ ਤੋਂ ਬਚਾਉਣ ਦੇ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾਣਾ ਚਾਹੀਦਾ। ਨਿੰਬੂ ਜਾਤੀ ਦੇ ਬੂਟਿਆਂ 'ਤੇ ਨਿੰਬੂ ਦੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 200 ਮਿਲੀਲੀਟਰ ਕਨਫੀਡੋਰ 17.8 ਤਾਕਤ ਦੀ ਜਾਂ 160 ਗ੍ਰਾਮ ਇਕਟਾਰਾ 2 ਤਾਰਾ 25 ਤਾਕਤ ਜਾਂ 6.25 ਲੀਟਰ ਮੈਕ HMO ਪ੍ਰਤੀ ਏਕੜ ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਗਾਂ ਦੇ ਵਿੱਚ। ਕਿਸਾਨ ਵੀਰੋ, ਇਹ ਕੁਝ ਜਾਣਕਾਰੀਆਂ PAU ਵੱਲੋਂ ਜੋ ਸਾਨੂੰ ਕਿਸਾਨਾਂ ਲਈ ਸੰਬੋਧਨ ਕੀਤੀਆਂ ਗਈਆਂ ਨੇ ਅਤੇ ਇਸ ਦੇ ਨਾਲ ਹੀ ਹੁਣ ਇੱਕ ਸੰਗੀਤ ਵਕਫਾ ਲੈਂਦੇ ਹਾਂ।

ਪ੍ਰੋਗਰਾਮ ਕਿਸਾਨ ਬਾਣੀ ਤਹਿਤ ਹੁਣੇ ਤੁਸੀਂ ਇੱਕ ਸੰਗੀਤਕ ਵਕਫਾ ਲੈਂਦੇ ਹੋਏ ਇੱਕ ਗੀਤ ਦਾ ਆਨੰਦ ਲਿਆ ਤੇ ਹੁਣ ਅਸੀਂ ਤੁਹਾਨੂੰ ਪੀਏਯੂ ਵੱਲੋਂ ਦੱਸੀਆਂ ਗਈਆਂ ਸਬਜ਼ੀਆਂ ਦੇ ਵਿੱਚ ਕੁਝ ਜਾਣਕਾਰੀਆਂ ਨੂੰ ਸਾਂਝੀਆਂ ਕਰਦੇ ਹਾਂ। ਗਰਮੀਆਂ ਦੀਆਂ ਸਬਜ਼ੀਆਂ ਜਿਵੇਂ ਕਿ ਵੇਲਾਂ ਵਾਲੀਆਂ ਸਬਜ਼ੀਆਂ, ਟਮਾਟਰ, ਮਿਰਚ, ਬੈਂਗਣ, ਭਿੰਡੀ, ਰਵਾਂ ਆਦਿ ਦੇ ਇਹ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਹਫ਼ਤੇ ਤੋਂ ਬਾਅਦ ਪਾਣੀ ਦੇ ਦੇਣਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਫਸਲ ਇਹਨਾਂ ਨੂੰ ਫਲ ਦੇ ਸਕਣ। ਆਉਣ ਵਾਲੇ 4-5 ਦਿਨਾਂ ਦੌਰਾਨ ਸਿੰਚਾਈ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੋ। ਹਲਵਾ ਕੱਦੂ, ਮਿਰਚ, ਰਾਮਤੋਰੀ, ਹਦਵਾਣੇ, ਟਿੰਡੇ, ਖਰਬੂਜੇ, ਖੀਰੇ,

ਸਬਜ਼ੀਆਂ ਇੱਕ ਦਿਨ ਦੇ ਵਕਫੇ ਦੇ ਨਾਲ ਇਹਨਾਂ ਨੂੰ ਪਾਣੀ ਦੇ ਦੇਣਾ ਚਾਹੀਦਾ ਵਾ। ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਕੁਝ ਜਾਣਕਾਰੀਆਂ ਮੌਸਮ ਦੇ ਵਿੱਚ ਦੇ ਦਿੰਦੇ ਹਾਂ ਜੀ। ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ 10 ਮਈ ਦਾ ਜੋ ਤਾਪਮਾਨ ਹੈ ਵੱਧ ਤੋਂ ਵੱਧ 39 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 22 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 24% ਅਤੇ ਸ਼ਾਮ ਦੇ ਸਮੇਂ 15% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ।

0: ਦੀ ਦਿਸ਼ਾ 148 ਡਿਗਰੀ ਰਹੇਗੀ। ਇਹ ਸੀ ਆਉਣ ਵਾਲੇ ਕੱਲ ਦੇ ਤਾਪਮਾਨ ਦੀ ਜਾਣਕਾਰੀ। ਇਸ ਦੇ ਨਾਲ ਪ੍ਰੋਗਰਾਮ ਕਿਸਾਨ ਵਾਣੀ ਆਪਦੀ ਸਮਾਪਤੀ ਵੱਲ ਹੈ। ਮੈਨੂੰ ਜਾਣੀ ਕਿ ਕੁਲਦੀਪ ਨੂੰ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਕੁਲਦੀਪ ਕੌਰ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਪ੍ਰਸਾਰਣ ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ।

0: आवाज दी दुनिया दे दोस्तों नमस्कार तुहाडा दोस्त लवलीन सचदेवा प्रोग्राम गल्लां चों गल लैके तुहाडी सेवा विच हाजिर है श्रोतियो अज इस प्रोग्राम तहत तुसी सुनो साडा विशेष प्रोग्राम हर अकाल उस्तत दे तहत एक विशेष सिलसिला अरदास दर्शन रूप अभ्यास वाचक ते निर्माता निर्देशक जनाब बलजीत शर्मा संपादन गुरदीप गिल दा
1: ਸ਼੍ਰੋਮਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ ਅੱਜ ਦਾ ਪ੍ਰੋਗਰਾਮ ਹਰ ਅਕਾਲ ਉਸਤਤ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿਚ ਚੱਲ ਰਹੀ ਹੈ ਲੜੀ ਅਰਦਾਸ ਦਰਸ਼ਨ ਰੂਪ ਅਭਿਆਸ

ਦੌਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਵਿਚ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਆਖ ਕੇ ਅਭਿਨੰਦਨ ਦਿੱਤਾ ਗਿਆ ਏ। ਆਤਮਿਕ ਜੋਤ ਦਰਅਸਲ ਉਸੇ ਇਲਾਹੀ ਸ਼ਬਦ ਨੂੰ ਕਿਹਾ ਗਿਆ ਏ ਜੋ ਸਤਿਗੁਰਾਂ ਦੇ ਪਾਵਨ ਹਿਰਦੇ ਵਿਚੋਂ ਉਤਰਿਆ ਤੇ ਉਨ੍ਹਾਂ ਰਾਹੀ ਸੰਸਾਰ ਤੇ ਪ੍ਰਗਟ ਹੋਇਆ। ਇਸ ਦੇ ਪ੍ਰਗਟ ਰੂਪ ਅਥਵਾ ਬਾਣੀ ਨੂੰ ਇਲਾਹੀ ਦੇਣ ਜਾਨ ਸਤਿਗੁਰ ਆਪਣੀ ਜਾਨ ਨਾਲੋਂ ਵੀ ਪਿਆਰਾ ਕਰਕੇ ਸਾਂਭਦੇ ਰਹੇ। ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਇਹ ਪੋਥੀ ਗੁਰੂ ਬਾਬੇ ਨੇ ਆਪ ਗੁਰੂ ਅੰਗਦ ਸਾਹਿਬ ਦੇ ਹਵਾਲੇ ਕੀਤੀ ਤੇ ਅੱਗੋਂ ਉਨ੍ਹਾਂ ਆਪਣੀਆਂ ਰਚਨਾਵਾਂ ਸਣੇ ਇਹ ਪੋਥੀ ਗੁਰੂ ਅਮਰਦਾਸ ਸਾਹਿਬ ਦੇ ਸੁਪੁਰਦ ਕੀਤੀ ਜਾਪਦੀ ਹੈ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਇਹ ਪੋਥੀਆਂ ਸਣੇ ਗੁਰੂ ਜੀ ਦੀਆਂ ਆਪਣੀਆਂ ਪੋਥੀਆਂ ਦੇ ਉਨ੍ਹਾਂ ਦੇ ਜੇਠੇ ਸਪੁੱਤਰ ਬਾਬਾ ਮੋਹਨ ਜੀ ਪਾਸ ਚਲੀਆਂ ਗਈਆਂ। ਬਾਬਾ ਮੋਹਨ ਜੀ ਪਾਸੋਂ ਇਹ ਪੋਥੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1660 ਵਿਚ ਪ੍ਰਾਪਤ ਕੀਤੀਆਂ ਤੇ ਸਣੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਤੇ ਆਪਣੀ ਰਚਨਾ ਦੇ ਸਮੇਤ ਭਗਤ ਬਾਣੀ ਦੇ ਸਾਰੀ ਬਾਣੀ ਨੂੰ ਇਕ ਜਿਲਤ ਵਿਚ ਇਕੱਠਿਆਂ ਕਰਵਾਇਆ। ਇਹ ਕਾਰਜ ਗੁਰੂ ਜੀ ਦੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਨੇ ਰਾਮਸਰ ਦੇ ਕਿਨਾਰੇ ਬੈਠ ਕੇ ਲਗਾਤਾਰ ਮੇਹਨਤ ਨਾਲ ਮੁਕੰਮਲ ਕੀਤਾ। ਬੀੜ ਦੇ ਸੰਪੂਰਨ ਹੋਣ ਤੇ ਗੁਰੂ ਜੀ ਨੇ ਇਸ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ। ਉਸੇ ਦਿਨ ਸਤਿਗੁਰਾਂ ਸੰਗਤ ਅੱਗੇ ਪੋਥੀ ਸਾਹਿਬ ਤੋਂ ਕਥਾ ਵੀ ਕੀਤੀ। ਇਕ ਮੁੱਖ ਗੱਲ ਜੋ ਉਨ੍ਹਾਂ ਸੰਗਤਾਂ ਸਾਹਮਣੇ ਰੱਖੀ ਉਹ ਇਹ ਸੀ, ਮੇਰਾ ਸਰੀਰ ਇਕ ਸਮੇ ਇਕੇ ਥਾਂ ਰਹਿੰਦਾ ਏ, ਹੋਰ ਥੈ ਤਾਂ ਇਸ ਦੇ ਦਰਸ਼ਨ ਨਹੀਂ ਹੋ ਸਕਦੇ, ਇਸ ਲਈ ਤੁਸੀਂ ਇਸ ਗ੍ਰੰਥ ਨੂੰ ਗੁਰੂ ਦਾ ਹਿਰਦਾ ਜਾਣ ਕੇ ਸਤਿਕਾਰਨਾ, ਕਿਉਂ ਜੋ ਇਹ ਗੁਰੂ ਹਰ ਸਮੇ ਰਹਿਣ ਵਾਲੇ ਹਨ, ਇਸ ਲਈ ਇਹਨਾਂ ਉਪਰ ਵਿਸ਼ਵਾਸ ਉੱਤਮ ਹੈ, ਮੇਰੇ ਸਰੂਪ ਤੋਂ ਇਹਨਾਂ ਨੂੰ ਵੱਡਾ ਕਰਕੇ ਜਾਣਨਾ, ਮੈਂ ਆਪ ਇਹਨਾਂ ਦਾ ਆਦਰ ਕਰਦਾ ਹਾਂ।

0: जी श्रोतियो, तुसी हुणे सरवण कर रहे सी अरदास दर्शन रूप अभ्यास। घड़ी दियां सुनियां होर आग्या नहीं दे रही कि प्रोग्राम नूं अगे वधाया जाए, सो ऐसे ही लड़ी नूं अगे भी जारी रखांगे। प्रोग्राम हर अकाल उस्तत दे विच। आज लई इन्ना ही। इस दे नाल ही मैनू यानी कि सुखजीत नूं आज दा प्रोग्राम हर अकाल उस्तत एथे ही संपूर्ण करन दी दियो आग्या। प्रोग्राम दे निर्माता निर्देशक श्री बलजीत शर्मा।
1: हुणे तुसी सुन रहे सी विशेष प्रोग्राम हर अकाल उस्तत दे तहत एक विशेष सिलसिला अरदास दर्शन रूप अभ्यास। वाचक सुखजीत कौर, निर्माता निर्देशक जनाब बलजीत शर्मा।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ 'ਚ ਹੋ ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟਾਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।
2: ਪੇਸ਼ ਹੈ ਸਬਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
1: ਜੀ ਹਾਂ ਸਰੋਤਿਓ, ਹੁਣ ਸੁਣੋ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 50 ਸੈਕਿੰਡ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਦੇਸ਼ ਭਰ ਵਿਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਪੰਜਾਬ ਭਰ ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਥੋਨ ਕਰਾਈ। ਹੁਸ਼ਿਆਰਪੁਰ ਵਿਚ ਇਕ ਬੇਕਾਬੂ ਟਰੱਕ ਹਾਦਸੇ ਵਿਚ ਇਕ ਔਰਤ ਸਮੇਤ 3 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਮੰਤਰੀ ਜੋ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਸੰਭਾਲ ਰਹੇ ਨੇ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਈਡੀ ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਦੇ ਨਾਲ ਨਾਲ ਦਿੱਲੀ ਤੇ ਗੁੜਗਾਓਂ ਵਿਚ ਉਨ੍ਹਾਂ ਨਾਲ ਜੁੜੀਆਂ 5 ਥਾਵਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼੍ਰੀ ਅਰੋੜਾ ਨਾਲ ਜੁੜੇ ਹੈਮਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨ੍ਹਾਂ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਮਨੀ ਲਾਂਡਰਿੰਗ

ਜੇਕਰ ਆਪਣੀ ਮੁੱਢਲੀ ਪੜ੍ਹਾਈ ਦੀ ਮੈਂ ਪਹਿਲੀ ਤੋਂ ਬਾਰ੍ਹਵੀਂ ਤੱਕ ਸਟਾਰ ਪਲੱਸ ਕੋਨਵੈਂਟ ਸਕੂਲ ਵਿਖੇ ਪੜ੍ਹਿਆ। ਇੱਥੋਂ ਦੇ ਸਾਰੇ ਅਧਿਆਪਕ ਬਹੁਤ ਵਧੀਆ ਸਨ, ਉਹਨਾਂ ਨੇ ਮੇਰੀ ਬਹੁਤ ਪੜ੍ਹਾਈ ਵਿੱਚ ਮਦਦ ਕੀਤੀ ਬਾਰ੍ਹਵੀਂ ਤੱਕ ਦੀ। ਅਤੇ ਹੁਣ ਮੈਂ ਤਲਵੰਡੀ ਸਾਬੋ ਵਿਖੇ ਯਾਦਵਿੰਦਰ ਕਾਲਜ ਵਿੱਚ ਬੀਕੌਮ ਦੀ ਪੜ੍ਹਾਈ ਕਰ ਰਿਹਾ ਹਾਂ। ਜੇਕਰ ਸਾਥੀ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਮੇਰਾ ਪਰਿਵਾਰ ਛੋਟਾ ਅਤੇ ਬਹੁਤ ਹੀ ਪਿਆਰਾ ਹੈ। ਸਾਡੇ ਪਰਿਵਾਰ ਵਿੱਚ ਅਸੀਂ 3 ਮੈਂਬਰ ਹਾਂ, ਮੈਂ, ਮੇਰੇ ਮਾਤਾ ਜੀ ਅਤੇ ਮੇਰੇ ਵੱਡੇ ਭਰਾ ਹੈ। ਜੇਕਰ ਸਾਥੀਓ ਮੈਂ ਤੁਹਾਨੂੰ ਦੱਸਾਂ ਬਚਪਨ ਦੇ ਦੋਸਤ ਬਾਰੇ, ਤਾਂ ਬਚਪਨ ਦੇ ਦੋਸਤ ਦੀ ਨਾ ਗੱਲਬਾਤ ਹੀ ਕੁਛ ਅੱਡ ਹੁੰਦੀ ਹੈ। ਮੇਰੀ ਪਹਿਲੀ ਤੋਂ ਬਾਰ੍ਹਵੀਂ ਤੱਕ ਕਈ ਦੋਸਤ ਸੀ, ਪਰ ਮੇਰੇ ਨਾ ਕੁਛ ਖਾਸ ਦੋਸਤ ਵੀ ਸੀ, ਜਸ਼ਨ, ਪਰਮਪ੍ਰੀਤ ਸਿੰਘ, ਵੰਸ਼, ਜਤਿਨ। ਸਾਡੇ ਪੰਜਾਂ ਦਾ ਨਾ ਇੱਕ ਗਰੁੱਪ ਸੀ। ਅਸੀਂ 12ਵੀਂ ਤੱਕ ਇਕੱਠੇ ਹੀ ਪੜ੍ਹਾਈ ਕੀਤੀ, ਇਕੱਠੇ ਹੀ ਮੌਜ ਮਸਤੀ ਕੀਤਾ, ਇਕੱਠੇ ਟਿਊਸ਼ਨ ਜਾਂਦੇ ਸੀਗੇ, ਇਕੱਠੇ ਹੀ ਹੱਸਦੇ ਖੇਡਦੇ ਸੀਗੇ। ਅਤੇ ਨਾ ਸਾਡਾ ਗਰੁੱਪ ਨਾ ਥੋੜ੍ਹਾ ਸ਼ੈਤਾਨੀ ਗਰੁੱਪ ਸੀ ਸਾਡੇ ਸਕੂਲ ਵਿੱਚ। ਟੀਚਰ ਵੀ ਕਹਿੰਦੇ ਸੀਗੇ ਤੁਸੀਂ ਇੰਨਾ ਜ਼ਿਆਦਾ ਪਰੇਸ਼ਾਨ ਨਾ ਕਰੋ, ਪਰ ਅਸੀਂ ਨਾ ਇੰਨਾ ਜ਼ਿਆਦਾ ਪਰੇਸ਼ਾਨ ਨਹੀਂ ਕਰਦੇ ਸੀਗੇ, ਤਾਂ ਵੀ ਟੀਚਰ ਕਹਿੰਦੇ ਸੀ ਨਾ ਪਰੇਸ਼ਾਨ ਕਰੋ। ਅਸੀਂ ਇੱਕ ਦੂਜੇ ਦਾ ਨਾ ਪੁੱਠਾ ਨਾਮ ਰੱਖ ਦਿੰਦੇ ਸੀਗੇ, ਕਿਸੇ ਨੂੰ ਕੁਛ ਕਹਿ ਕੇ ਬੁਲਾਉਂਦੇ ਸੀਗੇ। ਇਹ ਗੱਲ ਟੀਚਰ ਨੂੰ ਵੀ ਪਤਾ ਸੀ ਇਹਨਾਂ ਨੇ ਪੁੱਠਾ ਨਾਮ ਰੱਖ ਰੱਖਿਆ ਇੱਕ ਦੂਜੇ ਦਾ, ਪਰ ਟੀਚਰ ਕੁਛ ਨਹੀਂ ਕਹਿੰਦੇ ਸੀ। ਅਸੀਂ ਪੜ੍ਹਾਈ ਵੇਲੇ ਇੱਕ ਦੂਜੇ ਦੇ ਘਰ ਚਲੇ ਜਾਂਦੇ, ਇਕੱਠੇ ਬੈਠ ਕੇ ਪੜ੍ਹਦੇ ਸੀ। ਸਾਡੇ ਗਰੁੱਪ ਦਾ ਨਾ ਵਧੀਆ ਨੰਬਰ ਆਉਂਦੇ ਸੀ ਪੇਪਰਾਂ 'ਚ, ਮੈਡਮ ਵੀ ਖੁਸ਼ ਸੀਗੇ ਕਿ ਸ਼ੈਤਾਨੀ ਦੇ ਨਾਲ ਨਾਲ ਇਹ ਪੜ੍ਹਦੇ ਵੀ ਹੈ। ਅਸੀਂ ਸਾਰੇ 10ਵੀਂ ਵਿੱਚ ਪਲੈਨ ਬਣਾਏ ਸੀ ਕਿ ਅਸੀਂ ਸਾਰੇ ਹਿਮਾਚਲ ਘੁੰਮਣ ਜਾਵਾਂਗੇ। ਵਧੀਆ ਪਲੈਨਿੰਗ ਕੀਤੀ, ਆਪਣੇ ਘਰਦਿਆਂ ਨੂੰ ਮਨਾਇਆ, ਫਿਰ ਹੌਲੀ ਹੌਲੀ ਕਰਕੇ ਸਾਡੇ ਸਾਰੇ ਦੇ ਘਰਦਿਆਂ ਨੇ ਘਰਦੇ ਮੰਨ ਗਏ ਸੀ, ਪਰ ਇੱਕ ਦੋਸਤ ਦੇ ਘਰਦੇ ਨਹੀਂ ਮੰਨੇ ਸੀ। ਅਸੀਂ ਫਿਰ ਉਹਨਾਂ ਨੂੰ ਸਮਝਾਇਆ ਵੀ ਅਸੀਂ ਧਿਆਨ ਨਾਲ ਜਾਵਾਂਗੇ, ਜ਼ਿਆਦਾ ਮਸਤੀ ਨਹੀਂ ਕਰਾਂਗੇ, ਸਾਨੂੰ ਜਾਣ ਦਿਓ। ਫਿਰ ਉਹਨਾਂ ਦੇ ਘਰਦੇ ਵੀ ਮੰਨ ਗਏ, ਫਿਰ ਅਸੀਂ ਸਾਰੇ ਮਾਰਚ ਦੇ ਵੇਲੇ ਘੁੰਮਣ ਗਏ। ਅਸੀਂ ਸਾਰੇ ਨੇ ਪਲੈਨਿੰਗ ਕੀਤਾ ਵੀ ਅਸੀਂ ਇਸ ਜਗ੍ਹਾ ਘੁੰਮਣ ਜਾਵਾਂਗੇ, ਹਿਮਾਚਲ ਵਿੱਚ ਇਹ ਸਪੋਰਟ 'ਤੇ ਜਾਵਾਂਗੇ ਘੁੰਮਣ। ਅਸੀਂ ਫਸਟ ਟਾਈਮ ਇਕੱਠੇ ਹੋ ਕੇ ਘੁੰਮਣ ਜਾ ਰਹੇ ਸੀ, ਪਰ ਸਾਨੂੰ ਡਰ ਵੀ ਲੱਗ ਰਿਹਾ ਸੀਗਾ ਵੀ ਅਸੀਂ ਗੁਆਚ ਤਾਂ ਨਹੀਂ ਜਾਵਾਂਗੇ, ਪਰ ਨਹੀਂ, ਅਸੀਂ ਵਧੀਆ ਤਰ੍ਹਾਂ ਘੁੰਮੇ। ਅਸੀਂ ਸਾਰੇ ਇੱਕ ਦੂਜੇ ਦੇ ਨਾਲ ਸੀਗੇ, ਅਸੀਂ ਅਲੱਗ ਅਲੱਗ ਥਾਂ 'ਤੇ ਘੁੰਮੇ, ਫੋਟੋ ਖਿਚਾਈਆਂ, ਬੜੀ ਮਸਤੀ ਕੀਤੀ। ਹਿਮਾਚਲ ਵਿੱਚ ਘੁੰਮੀ ਰਹੇ ਸੀ ਨਾ, ਅਸੀਂ ਇੱਕ ਦੁਕਾਨ ਵਿੱਚ ਸਮਾਨ ਦੇਖ ਰਹੇ ਸੀਗੇ, ਉੱਥੇ ਹੀ ਨਾ ਮੇਰੇ ਇੱਕ ਸਾਥੀ ਨਾ ਆਪਣਾ ਫੋਨ ਨਾ ਭੁੱਲ ਗਿਆ ਰੱਖ ਕੇ, ਅਤੇ ਗੱਲਾਂ ਗੱਲਾਂ ਵਿੱਚ ਹੀ ਨਾ ਅਗਲੀ ਦੁਕਾਨ 'ਤੇ ਚਲਾ ਗਿਆ। ਅਸੀਂ ਵੀ ਨਾਲ ਚਲੇ ਗਏ, ਅੱਧੇ ਘੰਟੇ ਬਾਅਦ ਉਹਨੂੰ ਧਿਆਨ ਆਇਆ ਮੇਰਾ ਫੋਨ ਕਿੱਧਰ ਗਿਆ, ਅਤੇ ਉਹ ਪੁੱਛ ਰਿਹਾ ਸੀ ਕਿਸ ਨੇ ਲੁਕਾਇਆ ਤਾਂ ਨਹੀਂ। ਸਾਰੇ ਜੇਬਾਂ ਚੈੱਕ ਕੀਤੀਆਂ, ਪਰ ਅਸੀਂ ਨਹੀਂ ਲੁਕਾਇਆ ਕਿਉਂਕਿ ਅਸੀਂ ਲੁਕਾ ਲੈਂਦੇ ਨਾ ਕਈ ਵਾਰ ਇੱਕ ਦੂਜੇ ਦਾ ਫੋਨ ਬਾਅਦ 'ਚ ਦੇ ਦਿੰਦੇ ਹਾਂ। ਉਹ ਪਰੇਸ਼ਾਨ ਹੋ ਗਿਆ ਬਹੁਤ, ਫਿਰ ਅਸੀਂ ਸਾਰੇ ਮਿਲ ਕੇ ਜਿਹੜੀ ਦੁਕਾਨ 'ਤੇ ਗਏ ਸੀ ਉਹ ਦੁਕਾਨ 'ਤੇ ਗਏ, ਫੋਨ ਲੱਭਿਆ, ਪਰ ਫੋਨ ਨਹੀਂ ਮਿਲ ਰਿਹਾ ਸੀ। ਫਿਰ ਐਂਡ ਜਿਹੜੀ ਦੁਕਾਨ 'ਤੇ ਫੋਨ ਰੱਖਿਆ ਸੀ ਨਾ, ਅਸੀਂ ਉੱਥੇ ਪੁੱਛੇ, ਅੰਕਲ ਬਹੁਤ ਵਧੀਆ ਸੀ, ਅੰਕਲ ਨੇ ਕਿਹਾ ਹਾਂ ਬੇਟਾ ਤੁਸੀਂ ਇੱਥੇ ਫੋਨ ਭੁੱਲ ਗਏ ਸੀਗੇ, ਬਾਅਦ 'ਚ ਮੇਰਾ ਧਿਆਨ ਪਿਆ। ਅੰਕਲ ਨੇ ਉਹਨੂੰ ਫੋਨ ਫੜਾਤਾ, ਫਿਰ ਉਹ ਮੁੰਡਾ ਖੁਸ਼ ਹੋ ਗਿਆ। ਫਿਰ ਉਹਨੂੰ ਸਮਝਾਇਆ ਵੀ ਐਂ ਫੋਨ ਕਿੱਥੇ ਰੱਖਣਾ ਨਹੀਂ ਚਾਹੀਦਾ, ਆਪਣੇ ਨਾਲ ਹਮੇਸ਼ਾ ਰੱਖ ਫੋਨ ਤੂੰ। ਅਤੇ ਅਸੀਂ ਫਿਰ ਵੱਖ ਵੱਖ ਥਾਂ 'ਤੇ ਹੋਰ ਘੁੰਮੇ। ਫਿਰ ਸਾਰਿਆਂ ਨੇ ਨਾ ਸੋਚਿਆ ਵੀ ਅਸੀਂ ਨਾ ਆਪਣੇ ਪਰਿਵਾਰ ਲਈ ਨਾ ਗਿਫਟ ਲੈ ਕੇ ਜਾਵਾਂਗੇ, ਕਿਉਂਕਿ ਸਾਡੇ ਪਰਿਵਾਰ ਨੇ ਸਾਨੂੰ ਸਾਡੇ 'ਤੇ ਭਰੋਸਾ ਰੱਖ ਕੇ ਸਾਨੂੰ ਇਕੱਲਿਆਂ ਨੂੰ ਘੁੰਮਣ ਭੇਜਿਆ। ਤਾਂ ਅਸੀਂ ਸਾਰਿਆਂ ਨੇ ਨਾ ਆਪਣੇ ਪਰਿਵਾਰ ਵਾਸਤੇ ਗਿਫਟ ਲਿੱਤਾ। ਇੱਥੇ ਹਿਮਾਚਲ ਵਿੱਚ ਸਾਨੂੰ ਨਾ ਬਹੁਤ ਵਧੀਆ ਵਧੀਆ ਜਗ੍ਹਾ ਘੁੰਮਣ ਨੂੰ ਦੇਖਣ ਨੂੰ ਮਿਲੀਆਂ। ਅਸੀਂ ਪਹਾੜ 'ਤੇ ਘੁੰਮਣ ਗਏ, ਬਰਫ਼ ਨਾਲ ਖੇਡੇ, ਇੱਕ ਦੂਜੇ ਦੇ ਬਰਫ਼ ਮਾਰੀਆਂ, ਮੈਗੀ ਖਾਧਾ ਇਕੱਠੇ ਬੈਠ ਕੇ। ਠੰਡ ਵੀ ਬੜੀ ਸੀ ਉੱਥੇ, ਪਰ ਕੋਈ ਨਾ, ਮਜ਼ੇ ਕਰਦੇ ਕਰਦੇ ਤਾਂ ਅਸੀਂ ਠੰਡ ਭੁੱਲ ਗਏ। ਫਿਰ ਅਗਲੇ ਦਿਨ ਹਿਮਾਚਲ ਤੋਂ ਤੁਰਨ ਦਾ ਟਾਈਮ ਹੋ ਗਿਆ ਸੀਗਾ, ਫਿਰ ਸਾਡਾ ਜਮਾਂ ਜੀ ਨਹੀਂ ਕਰ ਰਿਹਾ ਸੀ ਘਰ ਜਾਣ ਦਾ, ਪਰ ਜਾਣਾ ਤਾਂ ਪੈਣਾ ਸੀਗਾ। ਅਤੇ ਹੈਗੇ ਆ ਘਰਦੇ ਫੋਨ ਕਰ ਰਹੇ ਸੀ, ਆ ਜਾਓ ਬੇਟਾ ਕਿੰਨੇ ਦਿਨ ਹੋਰ ਲਾਉਂਗੀ, ਪਰ ਅਸੀਂ ਨਾ ਬੜੀ ਯਾਦਾਂ ਨਾ ਫੋਨ ਵਿੱਚ ਕੈਪਚਰ ਕਰ ਲਈਆਂ। ਅਸੀਂ ਹਲੇ ਵੀ ਬੈਠ ਕੇ ਨਾਲ ਦੇਖਦੇ ਹੁੰਦੇ ਹਾਂ ਵੀ ਅਸੀਂ ਇਹ ਜਗ੍ਹਾ 'ਤੇ ਆਪਾਂ ਕੀ ਮਸਤੀ ਕੀਤੀ ਸੀ, ਇਹ ਇਸ ਦੁਕਾਨ 'ਤੇ ਆਪਾਂ ਫੋਨ ਭੁੱਲ ਗਏ ਸੀ। ਅਸੀਂ ਸਾਰੇ ਰਿਕਾਰਡ ਕਰਦੇ ਕਰਦੇ ਜਾ ਰਹੇ ਸੀਗੇ, ਤਾਂ ਕਿ ਨਾ ਉਹ ਮੈਮਰੀ ਨਾ ਸਾਡੇ ਪੂਰੀ ਜ਼ਿੰਦਗੀ ਯਾਦ ਰਹੇ ਅਸੀਂ ਦੇਖ। ਫਿਰ ਹੌਲੀ ਹੌਲੀ 12ਵੀਂ ਦਾ ਸਮੇਂ ਆ ਗਿਆ, ਫਿਰ 12ਵੀਂ ਦੀ ਪ੍ਰੀਖਿਆ ਹੋਈ, ਫਿਰ ਉਸ ਤੋਂ ਬਾਅਦ ਅੱਡ ਕਾਲਜ ਵਿੱਚ ਐਡਮਿਸ਼ਨ ਕਰਵਾ ਲਈ। ਕੋਈ ਦਿੱਲੀ ਚਲਾ ਗਿਆ, ਕੋਈ ਚੰਡੀਗੜ੍ਹ ਚਲਾ ਗਿਆ, ਕੋਈ ਬਠਿੰਡਾ ਚਲਾ ਗਿਆ, ਉਵੇਂ ਮੈਂ ਤਲਵੰਡੀ ਲੱਗ ਗਿਆ। ਪਰ ਅਸੀਂ ਸਾਰੇ ਦੋਸਤਾਂ ਨੇ ਪ੍ਰੋਮਿਸ ਕੀਤਾ ਵੀ ਅਸੀਂ ਸਾਰੇ ਨਾਲ ਹੀ ਰਹਾਂਗੇ, ਇੱਕ ਦੂਜੇ ਦੇ ਟੱਚ ਵਿੱਚ ਰਹਾਂਗੇ, ਇੱਕ ਦੂਜੇ ਨੂੰ ਫੋਨ ਕਰਾਂਗੇ ਹਰ ਸੰਡੇ। ਪਰ ਸਕੂਲ ਦੇ ਦੋਸਤਾਂ ਲਈ ਨਾ ਇਸ ਪ੍ਰੋਗਰਾਮ ਵਿੱਚ ਉਹਨਾਂ ਦੇ ਲਈ ਇੱਕ ਸੌਂਗ ਡੈਡੀਕੇਟ ਕਰਦਾ ਹਾਂ।

ਨਮਸਤੇ ਜੀ ਸਾਥੀਓ, ਗੀਤ ਤੋਂ ਬਾਅਦ ਮੈਂ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਪ੍ਰੋਗਰਾਮ ਯੂਵਾਣੀ ਦੇ। ਪ੍ਰੋਗਰਾਮ ਯੂਵਾਣੀ ਦਾ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ। ਤੇ ਸਾਥੀਓ, ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਿਆ ਆਪਣੇ 12ਵੀਂ ਤੱਕ ਦੇ ਦੋਸਤਾਂ ਬਾਰੇ, ਤੇ ਹੁਣ ਮੈਂ ਤੁਹਾਨੂੰ ਦੱਸਾਂਗਾ ਆਪਣੇ ਕਾਲਜ ਬਾਰੇ। ਮੈਂ 12ਵੀਂ ਤੋਂ ਬਾਅਦ ਮੈਂ ਫਸਟ ਡੇ ਜਦੋਂ ਮੈਂ ਕਾਲਜ ਗਿਆ, ਉਸ ਦਿਨ ਵੀ ਬੜੀ ਅਜੀਬ ਚੀਜ਼ ਹੋਈ ਮੇਰੇ ਨਾਲ। ਮੈਨੂੰ ਇੰਨਾ ਨਹੀਂ ਪਤਾ ਸੀ ਕਾਲਜ ਬਾਰੇ, ਅਤੇ ਮੈਂ ਥੋੜ੍ਹਾ ਸ਼ਾਂਤ ਸੁਭਾਅ ਦਾ ਨਾ, ਮੈਂ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ, ਇਸ ਲਈ ਮੈਂ ਥੋੜ੍ਹਾ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਕਾਲਜ ਵਿੱਚ। ਥੋੜ੍ਹਾ ਲੇਟ ਹੋ ਗਿਆ ਸੀਗਾ ਮੈਂ ਜਦੋਂ ਗਿਆ ਕਾਲਜ। ਮੈਨੇ ਸਰ ਤੋਂ ਪੁੱਛਿਆ ਮੇਰੀ ਕਲਾਸ ਕਿਹੜੀ ਹੈ, ਸਰ ਨੇ ਕਿਹਾ ਉਹ ਕਲਾਸ ਹੈ। ਮੈਂ ਜਦੋਂ ਹੀ ਦੇਖਿਆ ਅੰਦਰ ਟੀਚਰ ਲੈਕਚਰ ਲਗਾ ਰਹੇ ਸੀਗੇ। ਮੈਂ ਸੋਚ ਰਿਹਾ ਸੀ ਮੈਂ ਜਾਵਾਂ ਜਾਂ ਨਾ ਜਾਵਾਂ, ਸਰ ਕਹਿੰਦੇ ਚਲੇ ਜਾਓ। ਮੈਨੂੰ ਲੱਗਿਆ ਮੈਡਮ ਲੜਨਗੇ ਕਿ ਤੂੰ ਲੇਟ ਕਿਉਂ ਹੋ ਗਿਆ, ਪਰ ਮੈਂ ਗਿਆ। ਮੈਂ ਮੈਨੂੰ ਬੋਲਿਆ, ਪਰ ਮੈਮ ਨੇ ਦੇਖਿਆ ਅਤੇ ਮੈਮ ਨੇ ਬੋਲਿਆ ਕਮੀਨ, ਮੈਮ ਨੇ ਬੋਲਿਆ ਬੈਠ ਜਾਓ, ਮੈਡਮ ਨੇ ਕੁਛ ਨਹੀਂ ਬੋਲਿਆ ਮੈਨੂੰ। ਅਤੇ ਉਸ ਦਿਨ ਨਾ ਮੈਂ ਜ਼ਿਆਦਾ ਕਿਸੇ ਨੂੰ ਬੁਲਾਇਆ ਨਹੀਂ। ਇਸ ਦਿਨ ਕਾਲਜ ਵਿੱਚ ਘੱਟ ਬੱਚੇ ਆਏ ਸੀ ਮੇਰੀ ਕਲਾਸ ਵਿੱਚ, ਅਤੇ ਮੈਂ ਜ਼ਿਆਦਾ ਬੁਲਾਇਆ ਨਹੀਂ। ਅਗਲੇ ਦਿਨ ਮੈਂ ਜਲਦੀ ਆਇਆ ਕਾਲਜ, ਅਤੇ ਉਸ ਦਿਨ ਵੀ ਮੈਂ ਸਾਰੀ ਕਲਾਸਾਂ ਲਗਾਈਆਂ, ਮੈਂ ਪੜ੍ਹਿਆ। ਬੱਚੇ ਆਏ ਸੀ ਪਰ ਮੈਂ ਨਾ ਸਾਰੇ ਬੱਚੇ ਅਡਡ ਸਕੂਲ ਤੋਂ ਆਏ ਸੀਗੇ, ਕੋਈ ਕਿਸੇ ਨੂੰ ਇੰਨਾ ਬੁਲਾਉਂਦਾ ਨਹੀਂ ਸੀਗਾ। ਉਸ ਟਾਈਮ ਮੈਨੂੰ ਆਪਣੇ ਦੋਸਤਾਂ ਦੀ ਬਹੁਤ ਯਾਦ ਆਈ ਸੀ ਕਿ ਅਗਰ ਮੇਰੇ ਦੋਸਤ ਹੁੰਦੇ ਤਾਂ ਅਸੀਂ ਹਲੇ ਗੱਲਾਂ ਕਰਦੇ ਹੁੰਦੇ, ਅਸੀਂ ਇਕੱਠੇ ਬੈਠਦੇ, ਇਕੱਠੇ ਪੜ੍ਹਦੇ। ਅਗਲੇ ਹੀ ਦਿਨ ਸਾਡੇ ਕਾਲਜ ਦੇ HOD ਮੈਮ ਨਰਿੰਦਰ ਕੌਰ ਮੈਮ ਨੇ ਸੈਮੀਨਾਰ ਰੱਖਿਆ। ਉਸ ਸੈਮੀਨਾਰ ਵਿੱਚ ਮੈਡਮ ਨੇ ਦੱਸਿਆ ਕਿ ਸਾਰੇ ਬੱਚੇ ਅਡਡ ਸਕੂਲ ਤੋਂ ਆਏ ਹਨ, ਤੁਹਾਡੇ ਸਾਰਿਆਂ ਦਾ ਇੱਕ ਲੈਵਲ ਵੱਧ ਗਿਆ ਹੈ, ਤੁਸੀਂ ਸਾਰੇ ਕਾਲਜ ਵਿੱਚ ਆ ਗਏ ਹੋ, ਤਾਂ ਤੁਸੀਂ ਸਾਰੇ ਨਾ ਰਲ ਮਿਲ ਕੇ ਇੱਕ ਦੂਜੇ ਨਾਲ ਫਰੈਂਡਸ਼ਿਪ ਕਰ ਲਓ, ਰਲ ਮਿਲ ਕੇ ਕੰਮ ਕਰੋ, ਵਧੀਆ ਬਿਹੇਵ ਨਾਲ ਰਹੋ ਕਾਲਜ ਵਿੱਚ, ਲੜਾਈ ਝਗੜੇ ਤੋਂ ਦੂਰ ਰਹੋ। ਮੈਡਮ ਨੇ ਸਾਰੇ ਟੀਚਰਾਂ ਦਾ ਇੰਟਰੋਡਕਸ਼ਨ ਕਰਵਾਇਆ ਅਤੇ ਸਾਰੇ ਬੱਚਿਆਂ ਦਾ ਇੰਟਰੋਡਕਸ਼ਨ ਕਰਵਾਇਆ ਇੱਕ ਦੂਜੇ ਨਾਲ, ਅਤੇ ਉਹ ਸੈਮੀਨਾਰ ਸਾਡਾ ਬਹੁਤ ਵਧੀਆ ਲੰਘਿਆ। ਅਤੇ ਉਸ ਸੈਮੀਨਾਰ ਵਿੱਚ ਹੀ ਮੇਰੇ ਇੱਕ ਦੋ ਦੋਸਤ ਬਣ ਗਏ ਸੀ ਪਹਿਲਾਂ ਹੀ। ਹੌਲੀ ਹੌਲੀ ਸੈਮੀਨਾਰ ਲੱਗਣ ਲੱਗੇ, ਹੌਲੀ ਹੌਲੀ ਹੋਰ ਕਲਾਸਾਂ ਲੱਗਣ ਲੱਗੀਆਂ, ਹੌਲੀ ਹੌਲੀ ਹੋਰ ਬੱਚੇ ਆਉਣ ਲੱਗੇ, ਤਾਂ ਮੇਰੇ ਨਾ ਬਹੁਤ ਸਾਰੇ ਦੋਸਤ ਬਣ ਗਏ ਕਾਲਜ ਵਿੱਚ, ਅਤੇ ਕਈ ਖਾਸ ਦੋਸਤ ਵੀ ਬਣ ਗਏ। ਅਸੀਂ ਜਿਵੇਂ ਸਕੂਲ ਵਿੱਚ ਮੇਰੇ ਦੋਸਤ ਸੀ, ਉਵੇਂ ਮੈਨੂੰ ਕਾਲਜ 'ਚ ਵੀ ਲੱਗਦਾ ਵੀ ਉਵੇਂ ਮੇਰੇ ਸਾਰੇ ਦੋਸਤ ਨੇ। ਅਤੇ ਹੁਣ ਮੈਨੂੰ ਵਧੀਆ ਲੱਗਣ ਲੱਗਾ, ਮੈਨੂੰ ਮਜ਼ਾ ਆਉਣ ਲੱਗਿਆ ਪੜ੍ਹਾਈ ਵਿੱਚ ਵੀ, ਔਰ ਜ਼ਿਆਦਾ ਮਜ਼ਾ ਆਉਣ ਲੱਗਾ ਕਰਨ, ਕਿਉਂਕਿ ਮੇਰੇ ਕਈ ਸਾਰੇ ਦੋਸਤ ਬਣ ਗਏ। ਹੁਣ ਐਂ ਲੱਗਿਆ ਸੀ ਮੈਂ ਆਪਣੇ ਵਿੱਚ ਹੀ ਬੈਠਾ ਹਾਂ। 3-4 ਖਾਸ ਦੋਸਤ ਵੀ ਬਣ ਗਏ, ਉਹਨਾਂ ਦਾ ਨਾਮ ਵੀ ਲੈਣਾ ਚਾਹਾਂਗਾ, ਕਿਤੇ ਉਹ ਨਾਰਾਜ਼ ਨਾ ਹੋ ਜਾਣ ਕਿ ਮੈਂ ਸਕੂਲ ਦੇ ਦੋਸਤਾਂ ਦਾ ਨਾਮ ਲੈ ਲਿਆ ਅਤੇ ਉਹਨਾਂ ਦਾ ਨਾਮ ਲਿੱਤਾ ਨਹੀਂ। ਅਤੇ ਮੈਂ ਉਹਨਾਂ ਦਾ ਨਾਮ ਵੀ ਦੱਸ ਦਿੰਦਾ, ਮਨਵੀਰ, ਪ੍ਰਦੀਪ, ਵੰਸ਼ ਅਤੇ ਧਰੁਵ। ਇਹ ਮੇਰੇ ਕੁਛ ਖਾਸ ਦੋਸਤ ਬਣ ਗਏ ਕਾਲਜ ਵਿੱਚ, ਇਹਨਾਂ ਨਾਲ ਮੈਂ ਰਹਿੰਦਾ ਹਾਂ। ਜਦੋਂ ਵੀ ਫ੍ਰੀ ਲੈਕਚਰ ਹੁੰਦਾ ਹੈ ਅਸੀਂ ਸਾਰੇ ਇਕੱਠੇ ਬੈਠ ਕੇ ਗੱਲਾਂ ਮਾਰਦੇ ਹਾਂ, ਅਸੀਂ ਕੰਟੀਨ 'ਤੇ ਚਲੇ ਜਾਂਦੇ ਹਾਂ, ਖਾਂਦੇ ਪੀਂਦੇ ਹਾਂ, ਇੰਜੋਏ ਕਰਦੇ ਹਾਂ। ਅਤੇ ਸਾਡੇ ਕਾਲਜ ਵਿੱਚ ਕਈ ਕੰਪਟੀਸ਼ਨ ਹੁੰਦੇ ਹੈ, ਜਿਵੇਂ ਕਿ ਹਲੇ ਫਿਲਹਾਲ ਹੋਇਆ ਸੀ ਪਿਛਲੇ ਮਹੀਨੇ ਸਾਡੇ ਕਾਲਜ ਵਿੱਚ ਸਪੋਰਟਸ ਮੀਟ ਹੋਈ ਸੀਗੀ, ਉੱਥੇ ਸਾਰੇ ਬੱਚਿਆਂ ਨੇ ਪਾਰਟੀਸਪੇਟ ਕੀਤਾ, ਸਾਡੀ ਕਲਾਸ ਨੇ ਵੀ ਪਾਰਟੀਸਪੇਟ ਕੀਤਾ। ਮੈਨੇ ਵੀ 2-3 ਗੇਮਾਂ ਵਿੱਚ ਨਾਮ ਲਿਖਾ ਲਿਆ ਸੀ, ਕਿ ਮੈਨੂੰ ਬਚਪਨ ਤੋਂ ਨਾ ਸਪੋਰਟਸ ਦਾ ਬਹੁਤ ਜ਼ਿਆਦਾ ਸ਼ੌਕ ਹੈ। ਅਤੇ ਮੇਰੇ ਜਿਹੜੇ ਖਾਸ ਦੋਸਤ ਸੀ ਉਹਨਾਂ ਨੇ ਵੀ ਨਾਮ ਲਿਖਾ ਲਿਆ ਸਾਰੇ ਇਕੱਠੇ। ਮੈਂ ਤੁਹਾਨੂੰ ਸਪੋਰਟਸ ਮੀਟ ਸੀ ਇੱਕ ਗੱਲ ਦੱਸਾਂ, ਤਾਂ ਨਾ ਸਾਡੇ ਕਾਲਜ ਵਿੱਚ ਨਾ ਸਾਡੇ ਸੀਨੀਅਰ ਸੀਗੇ, ਅਸੀਂ ਨਾ ਉਹਨਾਂ ਨਾਲ ਚੈਲੰਜ ਲਾ ਲਏ ਇੱਕ। ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਸਾਨੂੰ ਰੱਸੀ ਕੱਸੀ ਵਿੱਚ ਹਰਾ ਨਹੀਂ ਸਕਦੇ, ਤੁਸੀਂ ਸਾਨੂੰ ਟੱਗ ਆਫ ਵਾਰ 'ਚ ਹਰਾ ਨਹੀਂ ਸਕਦੇ। ਅਸੀਂ ਕਿਹਾ ਅਸੀਂ ਹਰਾ ਸਕਦੇ ਹਾਂ, ਅਸੀਂ ਕਿਹਾ ਅਸੀਂ ਹਰਾ ਸਕਦੇ ਹਾਂ। ਫਿਰ ਕਹਿੰਦੇ ਲੱਗਦੀ ਹੈ ਚੈਲੰਜ ਕਰ ਲਗਾਈਏ, ਟੱਗ ਆਫ ਵਾਰ ਕਰੀਏ। ਫਿਰ ਅਸੀਂ ਬੋਲੇ ਹਾਂ ਕਰਦੇ ਹਾਂ। ਫਿਰ ਸਾਡੇ ਕਲਾਸ ਵਿੱਚੋਂ ਅਸੀਂ 8 ਜਣੇ ਸੀਗੇ, ਅਤੇ

0: ਚੁੱਲ੍ਹੇ ਪਾਸੇ ਉਸ ਇੰਜੀਨੀਅਰ ਵੀ 8 ਜਣੇ ਸੀਗੇ। ਫਿਰ ਟਗ ਆਫ ਵਾਰ ਸਟਾਰਟ ਹੋਇਆ, ਫਿਰ ਅਸੀਂ ਟਗ ਆਫ ਵਾਰ ਜਿੱਤ ਕੇ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ। ਅਸੀਂ ਚੈਲੇਂਜ ਜਿੱਤ ਗਏ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਜੂਨੀਅਰ ਹੈ ਤਾਂ ਫਿਰ ਕੀ ਹੋਇਆ, ਅਸੀਂ ਟਗ ਆਫ ਵਾਰ ਜਿੱਤ ਸਕਦੇ ਹਾਂ। ਅਤੇ ਸੀਨੀਅਰਸ ਨੇ ਵੀ ਬਹੁਤ ਜ਼ਿਆਦਾ ਤਾਰੀਫ ਕੀਤੀ, ਹਾਂ ਥੋੜ੍ਹੇ ਜਿਹੇ ਬਾਕੀ ਦਮ ਹੈਗਾ। ਅਤੇ ਉਸ ਦਿਨ ਮੈਨੂੰ ਕਈ ਮੈਡਲ ਮਿਲੇ ਰੇਸ ਵਿੱਚ, ਅਤੇ ਟਗ ਆਫ ਵਾਰ ਵਿੱਚ ਮੈਨੂੰ ਮੈਡਲ ਮਿਲਿਆ, ਅਤੇ ਸਾਡੀ ਫੋਟੋ ਨਾ ਅਖਬਾਰ ਵਿੱਚ ਵੀ ਆਈ। ਅਤੇ ਗੱਲਾਂ ਦਾ ਸਿਲਸਿਲਾ ਤਾਂ ਇੱਦਾਂ ਚੱਲਦਾ ਹੀ ਰਹੇਗਾ। ਤਾਂ ਕਿਉਂ ਨਾ ਆਪਾਂ ਪ੍ਰੋਗਰਾਮ ਵਿੱਚ ਇੱਕ ਆਪਣੇ ਕਾਲਜ ਦੇ ਦੋਸਤਾਂ ਲਈ ਇੱਕ ਸੌਂਗ ਡੈਡੀਕੇਟ ਕਰਦਾ ਉਹਨਾਂ ਲਈ, ਤਾਂ ਸੁਣਦੇ ਆਪਾਂ ਇਹ ਪਿਆਰਾ ਜਿਹਾ ਗੀਤ।
1: ਤੁਹਾਡਾ ਅਸਲ ਯਾਰ ਪਤਾ ਕੌਣ, ਜੋ ਤੁਹਾਡੇ ਬਾਰੇ ਮਾੜਾ ਨਹੀਂ ਸੁਣ ਸਕਦਾ, ਤੁਹਾਡੇ ਬਾਰੇ ਬੁਰਿਆਈ ਨਹੀਂ ਸੁਣ ਸਕਦਾ। ਉਹ ਤੁਹਾਡਾ ਯਾਰ ਆ ਜਿਹੜਾ ਸੁਣ ਕੇ ਹੱਸਦਾ ਹੋਵੇ, ਉਹ ਤੁਹਾਡਾ ਯਾਰ ਨਹੀਂ ਹੋ ਸਕਦਾ।

ਜੀ ਸਾਥੀਓ, ਗੀਤ ਤੋਂ ਬਾਅਦ ਮੈਂ ਤੁਹਾਡਾ ਫਿਰ ਤੋਂ ਸਵਾਗਤ ਕਰਦਾ ਹਾਂ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ। ਜੀ ਸਾਥੀਓ, ਮੈਂ ਆਪਣੇ ਹੋਬੀਜ਼ ਦੇ ਬਾਰੇ ਦੱਸਾਂ ਤਾਂ ਮੈਨੂੰ ਬਚਪਨ ਤੋਂ ਹੀ ਸਪੋਰਟਸ ਵਿੱਚ, ਫਿਟਨੈਸ ਅਤੇ ਟਰੈਵਲਿੰਗ ਵਿੱਚ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਹੈ। ਰਨਿੰਗ ਕਰਦਾ ਹਾਂ ਅਤੇ ਕ੍ਰਿਕਟ ਖੇਡਦਾ ਹਾਂ। ਮੈਂ ਸਕੂਲ ਦੀ ਤਰਫ ਤੋਂ ਜ਼ੋਨ ਲੈਵਲ, ਡਿਸਟ੍ਰਿਕਟ ਲੈਵਲ ਅਤੇ ਸਟੇਟ ਲੈਵਲ ਵੀ ਖੇਡਣ ਗਿਆ ਹੋਇਆ। ਮੈਂ ਆਪਣੇ ਆਪ 'ਤੇ ਬਹੁਤ ਮਿਹਨਤ ਕੀਤਾ, ਜਿਸ ਕਰਕੇ ਮੈਂ ਸਟੇਟ ਲੈਵਲ 'ਤੇ ਖੇਡਣ ਗਿਆ ਅਤੇ ਮੈਨੂੰ ਸਟੇਟ ਲੈਵਲ 'ਤੇ 100 ਮੀਟਰ ਰੇਸਿੰਗ ਵਿੱਚ ਮੈਨੂੰ ਸਿਲਵਰ ਮੈਡਲ ਮਿਲਿਆ। ਡਿਸਟ੍ਰਿਕਟ ਲੈਵਲ 'ਤੇ ਮੈਨੂੰ ਕ੍ਰਿਕਟ ਵਿੱਚ ਵੀ ਮੈਡਲ ਮਿਲੇ ਹੈ ਕਈ ਸਾਰੇ। ਮੈਨੂੰ ਨਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਮੈਡਲ ਅਤੇ ਸਰਟੀਫਿਕੇਟ ਦੇਖਦਾ ਨਾ ਆਪਣੇ। ਅਤੇ ਸਾਥੀਓ, ਮੈਂ ਫਿਟਨੈਸ ਦੀ ਗੱਲ ਕਰਾਂ ਤਾਂ ਮੈਨੂੰ ਬਚਪਨ ਤੋਂ ਹੀ ਫਿਟਨੈਸ ਦਾ ਬਹੁਤ ਜ਼ਿਆਦਾ ਸ਼ੌਕ ਹੈ। ਮੈਨੂੰ ਆਪਣੇ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਿਆਦਾ ਹੀ ਪਸੰਦ ਹੈ, ਇਸ ਲਈ ਮੈਂ ਰੋਜ਼ ਜਿੰਮ ਜਾਂਦਾ ਹਾਂ ਅਤੇ ਆਪਣੇ ਸਰੀਰ ਨੂੰ ਫਿੱਟ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਹਾਂ ਅਤੇ ਆਪਣੀ ਡਾਇਟ 'ਤੇ ਬਹੁਤ ਜ਼ਿਆਦਾ ਧਿਆਨ ਰੱਖਦਾ ਹਾਂ, ਕਿਉਂਕਿ ਜੇ ਆਪਣਾ ਸਰੀਰ ਫਿੱਟ ਰਹੇਗਾ ਤਾਂ ਆਪਾਂ ਕਈ ਸਾਰੀ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਅਤੇ ਮੈਨੂੰ ਫਿਟਨੈਸ ਦੇ ਨਾਲ ਨਾਲ ਨਾ ਟਰੈਵਲਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈ ਬਚਪਨ ਤੋਂ ਹੀ। ਮੈਨੂੰ ਅਲੱਗ ਅਲੱਗ ਥਾਂ 'ਤੇ ਨਾ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ, ਭਾਵੇਂ ਉਹ ਪਹਾੜਾਂ 'ਤੇ ਹੋਵੇ ਜਾਂ ਧਾਰਮਿਕ ਥਾਵਾਂ 'ਤੇ ਵੀ ਹੋਵੇ। ਮੈਂ ਫਸਟ ਟਾਈਮ ਪਿਛਲੇ ਸਾਲ ਵੈਸ਼ਨੋ ਦੇਵੀ ਗਿਆ, ਉੱਥੇ ਦੇਖਿਆ ਉੱਥੇ ਅਤੇ ਨਾ ਉੱਥੇ ਮੈਂ ਚਲਦੇ ਚਲਦੇ ਬਹੁਤ ਜ਼ਿਆਦਾ ਥੱਕ ਗਿਆ ਸੀਗਾ, ਕਿਉਂਕਿ ਚੜ੍ਹਾਈ ਇੰਨੀ ਸੀਗੀ ਨਾ ਕਿ ਉੱਥੇ, ਨਾਲੇ ਮੈਂ ਫਸਟ ਟਾਈਮ ਗਿਆ ਸੀਗਾ। ਮੈਂ ਬਹੁਤ ਜ਼ਿਆਦਾ ਥੱਕ ਗਿਆ, ਮੇਰੇ ਪੈਰ ਬਹੁਤ ਦੁਖਣ ਲੱਗੇ, ਮੇਰੇ ਪੈਰ ਸੁੱਜ ਗਏ ਸੀ, ਪਰ ਨਾ ਮੈਂ ਇਹ ਸਭ ਨੂੰ ਭੁੱਲ ਕੇ ਨਾ ਮਾਤਾ ਦੀ ਭਗਤੀ ਵਿੱਚ ਲੀਨ ਹੋ ਕੇ ਮੈਂ ਚੜ੍ਹਾਈ ਕਰਦਾ ਰਿਹਾ ਅਤੇ ਮੈਨੂੰ

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:50। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

ਇਸ ਫਿਲਮ ਦਾ ਨਿਰਦੇਸ਼ਨ ਐਮ ਸਾਦਿਕ ਹੋਰਾਂ ਨੇ ਹੀ ਕਿਉਂ ਕੀਤਾ? ਇਹ ਸਬੱਬ ਕਿਵੇਂ ਬਣਿਆ? ਗੁਰੂ ਦੱਤ ਸਾਹਿਬ ਫਿਲਮ ਕਾਗਜ਼ ਕੇ ਫੂਲ ਖੁਦ ਨਿਰਦੇਸ਼ਿਤ ਕਰ ਚੁੱਕੇ ਸੀ ਤੇ ਇਸ ਫਿਲਮ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਆਰਥਿਕ ਘਾਟਾ ਹੋਇਆ ਸੀ। ਹੁਣ ਉਹ ਕੋਈ ਫਿਲਮ ਤਾਂ ਬਣਾਉਣਾ ਚਾਹੁੰਦੇ ਸੀ, ਪਰ ਚਾਹੁੰਦੇ ਸੀ ਕਿ ਫਿਲਮ ਦਾ ਨਿਰਦੇਸ਼ਨ ਕੋਈ ਹੋਰ ਕਰੇ। ਤੇ ਦੂਸਰੇ ਪਾਸੇ ਐਮ ਸਾਦਿਕ ਵੀ ਇੱਕ ਫਲੋਪ ਫਿਲਮ ਬਣਾ ਚੁੱਕੇ ਸੀ ਤੇ ਉਹ ਕਿਸੇ ਹੋਰ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦੇ ਸੀ ਤੇ ਸਬੱਬ ਇਉਂ ਬਣਿਆ ਕਿ ਜੌਨੀ ਵਾਕਰ ਸਾਹਿਬ ਨੇ ਐਮ ਸਾਦਿਕ ਦੀ ਨਿਰਦੇਸ਼ਨਾ ਹੇਠ ਇੱਕ ਫਿਲਮ ਚ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਕਾਫੀ ਗਹਿਰੀ ਦੋਸਤੀ ਹੋ ਚੁੱਕੀ ਸੀ। ਤੇ ਜਦੋਂ ਗੁਰੂ ਦੱਤ ਸਾਹਿਬ ਦੀ ਇਹ ਇੱਛਾ ਜੌਨੀ ਵਾਕਰ ਨੂੰ ਪਤਾ ਚੱਲੀ ਕਿ ਉਹ ਆਪਣੀ ਫਿਲਮ ਦਾ ਨਿਰਦੇਸ਼ਨ ਕਿਸੇ ਹੋਰ ਨਿਰਦੇਸ਼ਕ ਤੋਂ ਕਰਾਉਣਾ ਚਾਹੁੰਦੇ ਨੇ, ਤਾਂ ਜੌਨੀ ਵਾਕਰ ਸਾਹਿਬ ਨੇ ਉਹਨਾਂ ਨੂੰ ਐਮ ਸਾਦਿਕ ਦਾ ਨਾਮ ਸੁਝਾਇਆ, ਕਿਉਂ ਜੋ ਐਮ ਸਾਦਿਕ ਪਹਿਲਾਂ ਵੀ ਮੁਸਲਿਮ ਪਿੱਠਭੂਮੀ ਦੇ ਨਾਲ ਸੰਬੰਧਿਤ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸੀ। ਤਾਂ ਗੁਰੂ ਦੱਤ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਫਿਲਮ ਚੌਦਵੀਂ ਕਾ ਚਾਂਦ ਦੇ ਨਿਰਦੇਸ਼ਕ ਹੋਣਗੇ ਐਮ ਸਾਦਿਕ। ਤੇ ਗੱਲ ਹੁਣ ਜਦੋਂ ਮੁਸਲਿਮ ਪਿੱਠਭੂਮੀ ਦੇ ਨਾਲ ਸੰਬੰਧਿਤ ਫਿਲਮਾਂ ਦੀ ਚੱਲੀ ਹੈ ਜੀ, ਇਹਨਾਂ ਦੇ ਵਿੱਚ ਸੰਗੀਤ ਦਾ ਇੱਕ ਖਾਸ ਰੰਗ ਹੁੰਦਾ ਸੀ ਜੀ, ਬਿਲਕੁਲ ਕਵਾਲੀ।

ਜੀ ਸਰੋਤਿਓ, ਫਿਲਮ ਚੌਦਵੀ ਕਾ ਚਾਂਦ ਗੱਲ ਚੱਲ ਰਹੀ ਹੈ ਸੰਗੀਤ ਦੀ। ਫਿਲਮ ਦੇ ਸੰਗੀਤਕਾਰ ਸੀ ਰਵੀ। ਫਿਲਮ ਚੌਦਵੀ ਕਾ ਚਾਂਦ ਤੋਂ ਪਹਿਲਾਂ ਗੁਰੂ ਦੱਤ ਸਾਹਿਬ ਨੇ ਜਿੰਨੀਆਂ ਕੁ ਫਿਲਮਾਂ ਬਣਾਈਆਂ ਸੀ, ਬਹੁਤਾ ਕਰਕੇ ਉਹਨਾਂ ਦੇ ਸੰਗੀਤਕਾਰ ਐਸ ਡੀ ਬਰਮਨ ਸਾਹਿਬ ਹੁੰਦੇ ਸੀ ਤੇ ਓ ਪੀ ਨਈਅਰ ਸਾਹਿਬ ਨੇ ਵੀ ਗੁਰੂ ਦੱਤ ਦੀਆਂ ਕਈ ਫਿਲਮਾਂ ਚ ਸੰਗੀਤ ਦਿੱਤਾ। ਚਰਚਾ ਇਹ ਸੀ ਕਿ ਗੁਰੂ ਦੱਤ ਸਾਹਿਬ ਦੀ ਫਿਲਮ ਦੇ ਵਿੱਚ ਸੰਗੀਤਕਾਰ ਹੋਣਗੇ ਤਾਂ ਸਚਿਨ ਦੇਵ ਬਰਮਨ ਹੀ। ਪਰ ਗੱਲ ਫੇਰ ਘੁੰਮ ਕੇ ਫਿਲਮ ਕਾਗਜ਼ ਕੇ ਫੂਲ ਤੇ ਜਾ ਪਹੁੰਚਦੀ ਹੈ। ਜਦੋਂ ਫਿਲਮ ਕਾਗਜ਼ ਕੇ ਫੂਲ ਦਾ ਨਿਰਮਾਣ ਕੀਤਾ ਗਿਆ ਸੀ, ਇਹ ਕਿਹਾ ਜਾਂਦਾ ਹੈ ਕਿ ਐਸ ਡੀ ਬਰਮਨ ਸਾਹਿਬ ਇਸ ਫਿਲਮ ਦੇ ਕਥਾਨਕ ਤੋਂ ਖੁਸ਼ ਨਹੀਂ ਸੀ। ਐਸ ਡੀ ਬਰਮਨ ਸਾਹਿਬ ਨੇ ਗੁਰੂ ਦੱਤ ਜੀ ਨੂੰ ਬੇਨਤੀ ਵੀ ਕੀਤੀ ਸੀ ਕਿ ਉਹ ਫਿਲਮ ਕਾਗਜ਼ ਕੇ ਫੂਲ ਨਾ ਬਣਾਉਣ, ਪਰ ਕਾਗਜ਼ ਕੇ ਫੂਲ ਗੁਰੂ ਦੱਤ ਦੀ ਜ਼ਿੰਦਗੀ ਦਾ ਸੁਪਨਾ ਸੀ ਤੇ ਉਹਨਾਂ ਨੇ ਇਹ ਫਿਲਮ ਬਣਾਈ। ਉਸ ਵੇਲੇ ਸਚਿਨ ਦੇਵ ਬਰਮਨ ਨੇ ਇਹ ਸਹੁੰ ਖਾਧੀ ਸੀ ਕਿ ਉਹ ਦੁਬਾਰਾ ਗੁਰੂ ਦੱਤ ਦੇ ਨਾਲ ਕੰਮ ਨਹੀਂ ਕਰਨਗੇ। ਸੋ ਫਿਲਮ ਦੇ ਸੰਗੀਤ ਦੀ ਜ਼ਿੰਮੇਵਾਰੀ ਸੌਂਪੀ ਗਈ ਸੰਗੀਤਕਾਰ ਰਵੀ ਨੂੰ ਤੇ ਸੰਗੀਤਕਾਰ ਰਵੀ ਨੇ ਫਿਲਮ ਦੇ ਸੰਗੀਤ ਦੇ ਵਿੱਚ ਸਾਰੇ ਹੀ ਰੰਗ ਭਰ ਦਿੱਤੇ। ਇੱਕ ਸ਼ਾਹਕਾਰ ਗੀਤ ਜਿਸ ਚ ਬੇਚੈਨੀ, ਪਿਆਰ, ਇੰਤਜ਼ਾਰ ਸਾਰੇ ਹੀ ਜਜ਼ਬੇ ਸਮੋਏ ਹੋਏ ਨੇ।

ਹੁਣ ਗੱਲ ਕਰਦੇ ਹਾਂ ਫਿਲਮ ਦੇ ਨਾਲ ਜੁੜੇ ਹੋਏ ਪੁਰਸਕਾਰਾਂ ਦੀ, ਮਾਣ ਸਨਮਾਨ ਦੀ। ਦੂਸਰੇ ਮਾਸਕੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਇਸ ਫਿਲਮ ਦੀ ਚੋਣ ਕੀਤੀ ਗਈ ਸੀ। 8ਵੇਂ ਫਿਲਮ ਫੇਅਰ ਅਵਾਰਡ ਦੇ ਲਈ ਫਿਲਮ ਨੂੰ ਕਈ ਸ਼੍ਰੇਣੀਆਂ ਦੇ ਵਿੱਚ ਮਨੋਨੀਤ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਸਰਵ ਉੱਤਮ ਸਹਾਇਕ ਅਭਿਨੇਤਾ ਲਈ ਰਹਿਮਾਨ ਜੀ, ਸਰਵ ਉੱਤਮ ਸੰਗੀਤ ਲਈ ਰਵੀ, ਸਰਵ ਉੱਤਮ ਕਹਾਣੀ ਲਈ ਸਗੀਰ ਉਸਮਾਨੀ ਜੀ ਦੇ ਨਾਮ ਮਨੋਨੀਤ ਕੀਤੇ ਗਏ ਤੇ ਸਰਵ ਉੱਤਮ ਗਾਇਕ ਮੁਹੰਮਦ ਰਫੀ, ਸਰਵ ਉੱਤਮ ਗੀਤ ਲੇਖਨ ਸ਼ਕੀਲ ਬਦਾਯੂਨੀ, ਸਰਵ ਉੱਤਮ ਕਲਾ ਨਿਰਦੇਸ਼ਨ ਵੀਰੇਨ ਨਾਗ, ਜਾਨੀ ਕਿ 3 ਫਿਲਮ ਫੇਅਰ ਪੁਰਸਕਾਰ ਇਸ ਫਿਲਮ ਨੇ ਜਿੱਤੇ। ਤਾਂ ਜਦੋਂ ਹੁਣ ਸਰਵ ਉੱਤਮ ਗਾਇਕ ਮੁਹੰਮਦ ਰਫੀ ਜੀ ਦੀ ਗੱਲ ਚੱਲੀ ਹੈ, ਉਹਨਾਂ ਦਾ ਹੀ ਗਾਇਆ ਇੱਕ ਹੋਰ ਗੀਤ ਜੋ ਵਿਆਹਾਂ ਸ਼ਾਦੀਆਂ ਦੇ ਵਿੱਚ ਅਕਸਰ ਹੀ ਵਜਾਇਆ ਜਾਂਦਾ ਹੈ ਤੇ ਅੱਜ ਵੀ ਓਨਾ ਹੀ ਤਰੋ ਤਾਜ਼ਾ ਹੈ, ਊਰਜਾ ਦੇ ਨਾਲ ਭਰਿਆ ਹੋਇਆ ਹੈ ਤੇ ਨੱਚਣ ਲਈ ਮਜਬੂਰ ਕਰ ਦੇਣ ਵਾਲਾ ਗੀਤ।

ਜੀ ਸਰੋਤਿਓ, ਫਿਲਮ 14ਵੀਂ ਕਾ ਚਾਂਦ ਸਨ 1960 ਚ ਰਿਲੀਜ਼ ਹੋਈ ਸੀ ਤੇ ਉਹ ਵੇਲਾ ਸੀ ਬਲੈਕ ਐਂਡ ਵਾਈਟ ਫਿਲਮਸ ਦਾ। ਪਰ ਜਦੋਂ ਤੱਕ ਇਹ ਫਿਲਮ ਬਣ ਕੇ ਤਿਆਰ ਹੋਈ, ਭਾਰਤ ਦੇ ਵਿੱਚ ਰੰਗੀਨ ਫਿਲਮਾਂ ਕਲਰਡ ਫਿਲਮਸ ਦਾ ਪ੍ਰਚਲਨ ਸ਼ੁਰੂ ਹੋ ਚੁੱਕਿਆ ਸੀ। ਸਾਰੀ ਹੀ ਫਿਲਮ ਤਾਂ ਦੁਬਾਰਾ ਬਣਾਈ ਜਾਣੀ ਸੰਭਵ ਨਹੀਂ ਸੀ, ਪਰ ਗੁਰੂ ਦੱਤ ਜੀ ਆਪਣੀਆਂ ਫਿਲਮਸ ਦੇ ਵਿੱਚ ਨਵੇਂ ਤਜਰਬੇ ਕਰਦੇ ਹੀ ਰਹਿੰਦੇ ਸੀ, ਤਾਂ ਉਹਨਾਂ ਨੇ ਇਸ ਫਿਲਮ ਦੇ ਦੋ ਗੀਤ ਦੁਬਾਰਾ ਤੋਂ ਰੰਗੀਨ ਬਣਾ ਕੇ ਰਿਲੀਜ਼ ਕੀਤੇ ਤੇ ਇੱਕ ਗੀਤ ਤਾਂ ਟਾਈਟਲ ਟਰੈਕ ਹੀ ਸੀ ਤੇ ਦੂਸਰਾ ਗੀਤ ਆਓ ਸੁਣਦੇ ਹਾਂ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।
1: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 10 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਤੁਸੀਂ ਜਾਣਕਾਰੀ ਸੁਣੋਗੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਉਹਨਾਂ ਦੇ ਹੋਰ ਅਧਿਕਾਰ ਅਤੇ ਉਹਨਾਂ ਅਧਿਕਾਰਾਂ ਨਾਲ ਜੁੜੇ ਹੋਏ ਕਾਨੂੰਨਾਂ ਬਾਰੇ। ਇਹ ਜਾਣਕਾਰੀ ਦੇਣਗੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਮੈਡਮ ਰਵਨੀਤ ਕੌਰ ਧਾਲੀਵਾਲ। ਸੋ ਬੱਚਿਆਂ ਦੇ ਨਾਲ ਜੁੜੀ ਹੋਈ ਇਹ ਵਿਸ਼ੇਸ਼ ਜਾਣਕਾਰੀ ਬੱਚੇ ਅਤੇ ਉਹਨਾਂ ਦੇ ਮਾਪੇ ਜ਼ਰੂਰ ਸੁਣਨ। ਮਿਤੀ 10 ਮਈ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ।
0: ਸਰੋਤਿਓ, ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:29। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਅਤੇ ਭਾਰਤ ਦੇ ਸਾਹਿਲ ਜਾਧਵ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਰਾਜ ਵਿੱਚ ਪਹਿਲੀ ਵਾਰ BJP ਦੀ ਸਰਕਾਰ ਬਣੀ ਹੈ। ਰਾਜਪਾਲ RN ਰਵੀ ਨੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਸ੍ਰੀ ਅਧਿਕਾਰੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਨਾਲ ਰਾਜਪਾਲ ਨੇ 5 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਹੈ। ਇਹ ਮੰਤਰੀ ਨੇ ਦਲੀਪ ਗੋਸ਼, ਅਗਨੀ ਮਿੱਤਰ ਪੌਲ, ਅਸ਼ੋਕ ਕੀਰਤਨੀਆ, ਨਿਸ਼ਿਤ ਪ੍ਰਮਾਣਿਕ ਅਤੇ ਖੁਦੀਰਾਮ ਟੁੱਡੂ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, NDA ਅਤੇ BJP ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, BJP ਪ੍ਰਧਾਨ ਨਿਤਿਨ ਨਵੀਨ ਅਤੇ ਹੋਰ ਪਾਰਟੀ ਨੇਤਾਵਾਂ ਨੇ ਵੀ ਹਿੱਸਾ ਲਿਆ। ਇਸ ਸਾਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 207 ਸੀਟਾਂ ਜਿੱਤੀਆਂ ਸਨ, ਜਦੋਂ ਕਿ 15 ਸਾਲਾਂ ਤੱਕ ਰਾਜ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਸਿਰਫ 80 ਸੀਟਾਂ ਹੀ ਜਿੱਤ ਸਕੀ। ਰਾਜ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕ 13 ਮਈ ਨੂੰ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਿੰਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਅਧਿਕਾਰੀ ਨੇ ਆਪਣੇ ਆਪ ਨੂੰ ਇੱਕ ਅਜਿਹੇ ਨੇਤਾ ਵਜੋਂ ਸਥਾਪਿਤ ਕੀਤਾ ਹੈ ਜੋ ਲੋਕਾਂ ਨਾਲ ਜੁੜਿਆ ਹੋਇਆ ਅਤੇ ਉਨ੍ਹਾਂ ਦੀਆਂ ਆਸਾਂ ਮੰਗਾਂ ਨੂੰ ਨੇੜਿਓਂ ਸਮਝਦਾ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਹਾਸਲ ਹੋ ਗਿਆ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 108 ਸੀਟਾਂ ਜਿੱਤਣ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਤਮਲਿਗਾ ਵੇਤਰੀ ਖੜਗਮ TVK ਨੂੰ ਨਵੀਂ ਸਰਕਾਰ ਬਣਾਉਣ ਲਈ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਵਿੱਚ 118 ਵਿਧਾਇਕਾਂ ਦੀ ਲੋੜ ਹੈ। ਪਾਰਟੀ ਨੇ ਕਿਹਾ ਕਿ VCK ਅਤੇ IUML ਦੋਵਾਂ ਨੇ ਗਠਨ ਦੀ ਇਨ੍ਹਾਂ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ। ਚੇਨਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ TVK ਨੇਤਾ ਅਦਬ ਅਰਜੁਨ ਨੇ ਕਿਹਾ ਕਿ

0: ਵੀਸੀਕੇ ਨੇ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ IUML ਨੇ ਵੀ ਵਿਜੇ ਦੀ ਅਗਵਾਈ ਵਾਲੀ ਪਾਰਟੀ ਨੂੰ ਆਪਣੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਦੋ ਹਲਕਿਆਂ ਤੋਂ ਜਿੱਤਣ ਵਾਲੇ ਵਿਜੇ ਨੂੰ ਇੱਕ ਸੀਟ ਛੱਡਣੀ ਪਏਗੀ, ਜਿਸ ਨਾਲ TVK ਦੀ ਗਿਣਤੀ 107 ਹੋ ਜਾਏਗੀ। ਹਮਾਇਤ ਕਰਨ ਵਾਲੀਆਂ ਹੋਰ ਪਾਰਟੀਆਂ ਵਿੱਚ 5 ਵਿਧਾਇਕਾਂ ਵਾਲੀ ਕਾਂਗਰਸ ਤੇ 2-2 ਵਿਧਾਇਕਾਂ ਵਾਲੀ CPI ਤੇ CPIM ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਕਰਨਾਟਕਾ ਤੇ ਤੇਲੰਗਾਨਾ ਦਾ ਦੌਰਾ ਕਰਨਗੇ। ਸ੍ਰੀ ਮੋਦੀ ਸਵੇਰੇ ਲਗਭਗ 11 ਵਜੇ ਬੰਗਲੁਰੂ ਵਿੱਚ ਦਾ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਤੇਲੰਗਾਨਾ 'ਚ ਹੈਦਰਾਬਾਦ ਜਾਣਗੇ। ਪ੍ਰਧਾਨ ਮੰਤਰੀ ਤੇਲੰਗਾਨਾ ਵਿੱਚ ਲਗਭਗ 1,535 ਕਰੋੜ ਰੁਪਏ ਦੇ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 118 ਕਿਲੋਮੀਟਰ ਲੰਬੇ ਕਾਜ਼ੀਪੇਟ ਵਿਜੇਵਾੜਾ ਮਲਟੀ ਟਰੈਕਿੰਗ ਪ੍ਰੋਜੈਕਟ ਅਤੇ ਕਾਜ਼ੀਪੇਟ ਅੰਡਰ ਰੇਲ ਬਾਈਪਾਸ ਦਾ ਉਦਘਾਟਨ ਸ਼ਾਮਲ ਹੈ। ਉਹ ਕੱਲ੍ਹ ਸ਼ਾਮ ਸਿਕੰਦਰਾਬਾਦ ਦੇ ਪਰੇਡ ਗਰਾਊਂਡ ਵਿਖੇ ਇੱਕ ਜਨਸਭਾ 'ਚ ਪਾਰਟੀ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ। ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੰਤਰੀ ਜਿਨ੍ਹਾਂ ਕੋਲ ਨਿਵੇਸ਼ ਪ੍ਰਮੋਸ਼ਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਹੈ, ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਦੇ ਨਾਲ ਨਾਲ ਦਿੱਲੀ ਅਤੇ ਗੁੜਗਾਉਂ ਵਿੱਚ ਉਨ੍ਹਾਂ ਨਾਲ ਜੁੜੇ 5 ਸਥਾਨਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ED ਨੇ ਸ੍ਰੀ ਅਰੋੜਾ ਨਾਲ ਜੁੜੇ ਹੈਂਪਟਨ ਸਕਾਈ ਰਿਐਲਿਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਇਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ PMLA 2002 ਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੀਤੀ ਗਈ। ਏਜੰਸੀ ਨੇ ਕਿਹਾ ਕਿ ਮਾਮਲਾ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਫਰਜ਼ੀ ਖਰੀਦਦਾਰੀ ਅਤੇ ਬਾਅਦ ਵਿੱਚ ਦੁਬਈ ਤੋਂ ਭਾਰਤ ਨੂੰ ਗੈਰ ਕਾਨੂੰਨੀ ਮਨੀ ਲਾਂਡਰਿੰਗ ਨਾਲ ਸੰਬੰਧਿਤ ਹੈ। ED ਨੇ ਕਥਿਤ ਤੌਰ 'ਤੇ ਦਿੱਲੀ ਸਥਿਤ ਫਰਜ਼ੀ ਫਰਮਾਂ ਤੋਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ, ਐਕਸਪੋਰਟ ਕ੍ਰੈਡਿਟ ਅਤੇ GST ਰਿਫੰਡ ਅਤੇ ਡਿਊਟੀ ਡਰਾਬੈਕ ਲਾਭਾਂ ਦਾ ਦਾਅਵਾ ਕਰਨ ਲਈ ਕਈ ਜਾਅਲੀ GST ਬਿੱਲ ਪ੍ਰਾਪਤ ਕੀਤੇ ਨੇ। ਏਜੰਸੀ ਅਨੁਸਾਰ ਲੈਣ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟਡ ਰੀਐਂਟਰੀ ਵਹੀਕਲ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ ਹੈ। MIRV ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਇੱਕੋ ਮਿਜ਼ਾਇਲ ਕਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਰੱਖਿਆ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਿਜ਼ਾਇਲ ਦੀ ਪਰਖ ਕਈ ਪੇਲੋਡਸ ਨਾਲ ਕੀਤੀ ਗਈ, ਜਿਸ ਦਾ ਨਿਸ਼ਾਨਾ ਹਿੰਦ ਮਹਾਂਸਾਗਰ 'ਚ ਫੈਲੇ ਕਈ ਨਿਸ਼ਾਨੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ MIRV ਸਮਰੱਥਾ ਨਾਲ ਲੈਸ ਅਗਨੀ ਮਿਜ਼ਾਇਲ ਦੇ ਸਫਲ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO, ਫੌਜ ਅਤੇ ਉਦਯੋਗ ਦੀ ਸ਼ਲਾਘਾ ਕੀਤੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਉਹ ਉੱਨਤ ਮਿਜ਼ਾਇਲ ਵੱਧ ਰਹੇ ਖਤਰਿਆਂ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਤਿਆਰੀ ਨੂੰ ਇੱਕ ਬੇਮਿਸਾਲ ਮਜ਼ਬੂਤੀ ਪ੍ਰਦਾਨ ਕਰੇਗੀ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਰੋਤਿਆਂ ਨੂੰ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ 'ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ 'ਚ ਵਾਕਾਥੋਨ ਨੂੰ ਆਕਾਸ਼ਵਾਣੀ ਜਲੰਧਰ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਨਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਜਰੰਗਲ ਨੇ ਨਿਊਜ਼ ਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇੱਕ ਰਿਪੋਰਟ।
1: ਪੰਜਾਬ ਵਿੱਚ ਆਕਾਸ਼ਵਾਣੀ ਨੇ ਹਰੀ ਕ੍ਰਾਂਤੀ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਖੇਤੀਬਾੜੀ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀਆਂ ਉਪਲਬਧ ਕਰਾ ਰਿਹਾ ਹੈ। ਅੱਜ ਦੇ ਵਾਕਾਥੋਨ ਦੌਰਾਨ ਆਕਾਸ਼ਵਾਣੀ ਦੇ ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ FM ਸਟੂਡੀਓ ਵਿੱਚ ਐਂਕਰਾਂ ਵੱਲੋਂ ਵਜਾਏ ਜਾ ਰਹੇ ਸ਼ਾਨਦਾਰ ਗੀਤਾਂ ਵਿਚਕਾਰ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਵਾਕਾਥੋਨ ਦਾ ਮਾਹੌਲ ਹੋਰ ਵੀ ਜੀਵੰਤ ਹੋ ਗਿਆ ਜਦੋਂ ਸਾਰੇ ਲੋਕ ਵੱਖ ਵੱਖ ਗੀਤਾਂ ਦੀਆਂ ਧੁਨਾਂ ਤੇ ਨੱਚਣ ਲੱਗੇ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ ਤੇ ਖਰਾ ਉਤਰਦੇ ਹੋਏ ਇਹ ਰਾਸ਼ਟਰੀ ਪ੍ਰਸਾਰਕ ਪਿਛਲੇ 9 ਦਹਾਕਿਆਂ ਤੋਂ ਵੱਖ ਵੱਖ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਰਾਹੀਂ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: 591 ਕੇਂਦਰਾਂ ਦੇ ਵਿਸ਼ਾਲ ਨੈਟਵਰਕ ਨਾਲ ਆਕਾਸ਼ਵਾਣੀ ਦੇ ਪ੍ਰੋਗਰਾਮ ਲਗਭਗ 98% ਵਸੋਂ ਤੱਕ ਪਹੁੰਚਦੇ ਨੇ। ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਪੰਚਾਇਤੀ ਰਾਜ ਮੰਤਰਾਲੇ ਨੇ ਦੱਸਿਆ ਕਿ ਪੁਰਸਕਾਰ ਵੰਡ ਸਮਾਰੋਹ 3 ਜੂਨ ਨੂੰ ਨਵੀਂ ਦਿੱਲੀ ਵਿੱਚ ਹੋਏਗਾ। ਮੰਤਰਾਲੇ ਅਨੁਸਾਰ ਕਰਨਾਟਕਾ ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ ਨੇ, ਜਿੱਥੇ 6 ਪੰਚਾਇਤਾਂ ਦੀ ਚੋਣ ਕੀਤੀ ਗਈ। ਇਸ ਤੋਂ ਬਾਅਦ ਆਂਧਰਾ

ਪ੍ਰਦੇਸ਼ ਤੇ ਉੜੀਸਾ ਨੇ, ਜਿਨ੍ਹਾਂ ਨੂੰ ਪੰਜ ਪੰਜ ਪੁਰਸਕਾਰ ਮਿਲੇ ਨੇ। ਭਾਰਤ ਦੇ ਸਾਹਿਲ ਯਾਦਵ ਨੇ ਅੱਜ ਚੀਨ ਤੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2024 ਸਟੇਜ 2 ਵਿੱਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। 25 ਸਾਲਾ ਮਹਾਰਾਸ਼ਟਰ ਦੇ ਤੀਰਅੰਦਾਜ਼ ਨੇ ਡੈਨਮਾਰਕ ਦੇ ਤਜਰਬੇਕਾਰ ਖਿਡਾਰੀ ਕੰਮ ਕੋਚ ਮਾਰਟਿਨ ਡੈਮਸਪੋ ਨੂੰ 144 ਨਾਲ ਹਰਾ ਕੇ ਭਾਰਤ ਲਈ ਪਹਿਲਾ ਤਮਗਾ ਹਾਸਲ ਕੀਤਾ।

0: 144 ਨਾਲ ਹਰਾ ਕੇ ਭਾਰਤ ਲਈ ਪਹਿਲਾ ਤਮਗਾ ਹਾਸਲ ਕੀਤਾ। ਆਈਪੀਐਲ ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਾਈਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ। ਰਾਜਸਥਾਨ ਰਾਇਲਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਅੱਜ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 15 ਪੰਨਿਆਂ ਦੇ ਨੋਟਿਸ ਵਿੱਚ ਫੈਡਰੇਸ਼ਨ ਨੇ ਕਿਹਾ ਕਿ ਵਿਨੇਸ਼ ਇਸ ਸਾਲ 26 ਜੂਨ ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਕਿਉਂਕਿ ਉਹ ਰਿਟਾਇਰਮੈਂਟ ਤੋਂ ਵਾਪਸ ਆਉਣ ਵਾਲੇ ਖਿਡਾਰੀਆਂ ਲਈ UWW ਐਂਟੀ ਡੋਪਿੰਗ ਨਿਯਮਾਂ ਤਹਿਤ ਨਿਰਧਾਰਿਤ 6 ਮਹੀਨਿਆਂ ਦੀ ਨੋਟਿਸ ਮਿਆਦ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ ਹੈ। ਅਤੇ ਭਾਰਤ ਦੇ ਸਾਹਿਲ ਯਾਦਵ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕਾਣੀ ਮੁਤਾਬਿਕ ਸਮਾਂ ਹੋ ਰਿਹਾ 7:40:15। ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਰਹੇ ਹੋ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਅਧਾਰਿਤ ਹੈ ਹਿੰਦੀ ਫਿਲਮ 14ਵੀਂ ਕਾ ਚਾਂਦ। ਇਹ ਪ੍ਰੋਗਰਾਮ ਪੇਸ਼ ਕਰ ਰਹੇ ਨੇ ਸੁਧਾ। ਇਸ ਤੋਂ ਪਹਿਲਾਂ ਸੁਣੋ ਕੁਝ ਸੰਦੇਸ਼।
2: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 10 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਤੁਸੀਂ ਜਾਣਕਾਰੀ ਸੁਣੋਗੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਉਹਨਾਂ ਦੇ ਹੋਰ ਅਧਿਕਾਰ ਅਤੇ ਉਹਨਾਂ ਅਧਿਕਾਰਾਂ ਨਾਲ ਜੁੜੇ ਹੋਏ ਕਾਨੂੰਨਾਂ ਬਾਰੇ। ਇਹ ਜਾਣਕਾਰੀ ਦੇਣਗੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਮੈਡਮ ਰਵਨੀਤ ਕੌਰ ਧਾਲੀਵਾਲ। ਸੋ ਬੱਚਿਆਂ ਦੇ ਨਾਲ ਜੁੜੀ ਹੋਈ ਇਹ ਵਿਸ਼ੇਸ਼ ਜਾਣਕਾਰੀ ਬੱਚੇ ਅਤੇ ਉਹਨਾਂ ਦੇ ਮਾਪੇ ਜ਼ਰੂਰ ਸੁਣਨ। ਮਿਤੀ 10 ਮਈ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ।

ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਅਗਲੇ ਭਾਗ 'ਚ ਤੁਹਾਡਾ ਸਵਾਗਤ ਹੈ ਸਰੋਤਿਓ। ਫਿਲਮ ਦੇ ਨਾਲ ਜੁੜੇ ਕਿਰਦਾਰਾਂ ਦੀ, ਪੁਰਸਕਾਰਾਂ ਦੀ, ਨਿਰਦੇਸ਼ਕ ਦੀ ਤੇ ਸੰਗੀਤ ਨਿਰਦੇਸ਼ਕ ਦੀ ਗੱਲ ਅਸੀਂ ਕਰ ਚੁੱਕੇ ਹਾਂ ਤੇ ਹੁਣ ਗੱਲ ਚੱਲ ਰਹੀ ਹੈ ਬਲੈਕ ਐਂਡ ਵਾਈਟ ਫਿਲਮ ਦੇ ਰੰਗੀਨ ਗੀਤਾਂ ਦੀ। ਤਾਂ ਸਰੋਤਿਓ, ਗੀਤ ਰੰਗੀਨ ਹੋਣ ਦੇ ਨਾਲ ਵੀ ਇੱਕ ਕਮਾਲ ਦਾ ਅਫਸਾਨਾ ਜੁੜਿਆ ਹੋਇਆ ਹੈ। ਜਦੋਂ ਟਾਈਟਲ ਗੀਤ ਚੌਦਵੀਂ ਕਾ ਚਾਂਦ ਨੂੰ ਕਲਰਫੁੱਲ ਬਣਾ ਕੇ, ਰੰਗੀਨ ਬਣਾ ਕੇ ਸੈਂਸਰ ਬੋਰਡ ਤੋਂ ਪਾਸ ਕਰਵਾਇਆ ਜਾਣਾ ਸੀ ਤਾਂ ਇਸ ਗੀਤ ਤੇ ਇਤਰਾਜ਼ ਲੱਗ ਗਿਆ ਸੀ। ਬਿਲਕੁਲ ਜੀ, ਇਹ ਕਿਹਾ ਗਿਆ ਸੀ ਕਿ ਵਹੀਦਾ ਰਹਿਮਾਨ ਦੀਆਂ ਅੱਖਾਂ ਲਾਲ ਦਿਖਾਈ ਦੇ ਰਹੀਆਂ ਨੇ। ਅਸਲ ਵਿੱਚ ਉਹਨਾਂ ਦੇ ਚਿਹਰੇ ਤੇ ਰੰਗੀਨ ਲਾਈਟਾਂ ਪੈਣ ਨਾਲ ਅੱਖਾਂ ਦਾ ਰੰਗ ਲਾਲ ਦਿਖਾਈ ਦੇ ਰਿਹਾ ਸੀ, ਪਰ ਉਸ ਜ਼ਮਾਨੇ 'ਚ ਅੱਖਾਂ ਲਾਲ ਹੋਣਾ ਯਾਨੀ ਕਿ ਨਸ਼ਾ ਕੀਤਾ ਮੰਨਿਆ ਜਾਂਦਾ ਸੀ। ਸੋ ਇਹ ਖੂਬਸੂਰਤ ਗੀਤ ਇਸ ਲਈ ਇਤਰਾਜ਼ ਯੋਗ ਬਣ ਗਿਆ ਸੀ ਕਿ ਮੁੱਖ ਅਭਿਨੇਤਰੀ ਨੇ ਕੋਈ ਨਸ਼ਾ ਕੀਤਾ ਹੋਇਆ ਹੈ।

0: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਤੁਸੀਂ ਸੁਣ ਸਕੋਗੇ ਸਾਡਾ ਹਫਤਾਵਾਰੀ ਸਿਲਸਿਲਾ ਪੈਗਾਮ।
1: ਇਸ ਐਤਵਾਰ ਨੂੰ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਵੇਰੇ 7 ਵਜੇ
0: ਪ੍ਰੋਗਰਾਮ ਪੇਸ਼ ਕਰਨਗੇ ਮੈਂ ਯਾਨੀ ਕੁਲਵਿੰਦਰ ਔਲਖ
1: ਤੇ ਮੈਂ ਯਾਨੀ ਕਿ ਮਨਦੀਪ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ।
0: ਸੋ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਪੈਗਾਮ।

ਗੱਲ ਦੁਬਾਰਾ ਫੇਰ ਟਾਈਟਲ ਗੀਤ ਤੇ ਆ ਗਈ ਹੈ। ਤਾਂ ਇਸ ਗੀਤ ਦੀ ਰਿਕਾਰਡਿੰਗ ਦੇ ਨਾਲ ਜੁੜਿਆ ਹੋਇਆ ਇੱਕ ਕਿੱਸਾ, ਇੱਕ ਅਫਸਾਨਾ ਜੀ। ਜਦੋਂ ਇਸ ਗੀਤ ਦੀ ਰਿਕਾਰਡਿੰਗ ਕੀਤੀ ਜਾਣੀ ਸੀ, ਨਿਰਮਾਤਾ ਗੁਰੂ ਦੱਤ ਤੋਂ ਲੈ ਕੇ ਸੰਗੀਤਕਾਰ ਰਵੀ ਤੱਕ ਸਾਰੀ ਹੀ ਟੀਮ ਉੱਥੇ ਮੌਜੂਦ ਸੀ, ਪਰ ਮੁਹੰਮਦ ਰਫੀ ਸਾਹਿਬ ਇਸ ਗੀਤ ਦੀ ਰਿਕਾਰਡਿੰਗ ਲਈ ਕਾਫੀ ਲੇਟ ਪਹੁੰਚੇ ਸੀ। ਗੱਲ ਇਹ ਹੋਈ ਸੀ ਕਿ ਮੁਹੰਮਦ ਰਫੀ ਸਾਹਿਬ ਉਸੇ ਦਿਨ ਫਿਲਮ ਸਸੁਰਾਲ ਦੇ ਗੀਤ ਦੀ ਰਿਕਾਰਡਿੰਗ ਕਰ ਰਹੇ ਸੀ ਤੇ ਉਹ ਗੀਤ ਉਹਨਾਂ ਦੇ ਦਿਲ ਦੇ ਕਾਫੀ ਨਜ਼ਦੀਕ ਵੀ ਸੀ। ਖੈਰ, ਜਦੋਂ ਉਹ ਫਿਲਮ ਚੌਦਵੀ ਕਾ ਚਾਂਦ ਦੇ ਟਾਈਟਲ ਗੀਤ ਦੀ ਰਿਕਾਰਡਿੰਗ ਲਈ ਪਹੁੰਚੇ ਤਾਂ ਗੁਰੂ ਦੱਤ ਸਾਹਿਬ ਕਾਫੀ ਬੇਚੈਨ ਸੀ ਤੇ ਗੁੱਸੇ ਵਿੱਚ ਸੀ। ਮੁਹੰਮਦ ਰਫੀ ਨੇ ਉਹਨਾਂ ਤੋਂ ਮਾਫ਼ੀ ਵੀ ਮੰਗੀ, ਕਾਰਨ ਵੀ ਦੱਸ ਦਿੱਤਾ ਤੇ ਸਰੋਤਿਓ ਇਹ ਕਿਹਾ ਜਾਂਦਾ ਹੈ ਕਿ ਗੁਰੂ ਦੱਤ ਸਾਹਿਬ ਨੇ ਉਹਨਾਂ ਨੂੰ ਉਸੇ ਵੇਲੇ ਚੈਲੰਜ ਕੀਤਾ ਸੀ ਕਿ ਮੇਰੀ ਫਿਲਮ ਦਾ ਇਹ ਗੀਤ ਜ਼ਿਆਦਾ ਵਧੀਆ ਹੋਏਗਾ। ਫਿਲਮੀ ਹਲਕਿਆਂ ਚ ਇਹ ਸ਼ਰਤ ਕਾਫੀ ਚਰਚਾ ਦਾ ਵਿਸ਼ਾ ਵੀ ਬਣੀ ਰਹੀ ਤੇ ਜਦੋਂ ਮੁਹੰਮਦ ਰਫੀ ਸਾਹਿਬ ਨੂੰ ਫਿਲਮ ਚੌਦਵੀ ਕਾ ਚਾਂਦ ਦੇ ਟਾਈਟਲ ਗੀਤ ਲਈ ਫਿਲਮ ਫੇਅਰ ਅਵਾਰਡ ਪ੍ਰਦਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਅਕਸਰ ਕਿਹਾ ਜਾਣ ਲੱਗ ਪਿਆ ਕਿ ਰਫੀ ਸਾਹਿਬ ਹਾਰ ਕੇ ਵੀ ਜਿੱਤ ਗਏ। ਰਫੀ ਸਾਹਿਬ ਦੀ ਸ਼ਾਨਦਾਰ ਆਵਾਜ਼ ਦਾ ਇੱਕ ਹੋਰ ਨਮੂਨਾ ਆਪ ਸਭ ਦੀ ਨਜ਼ਰ।

0: ਹੁਣ ਤੁਸੀਂ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਅਧਾਰਤ ਸੀ ਹਿੰਦੀ ਫਿਲਮ ਚੌਦਵੀ ਕਾ ਚਾਂਦ। ਅੱਜ ਇਹ ਪ੍ਰੋਗਰਾਮ ਪੇਸ਼ ਕਰ ਰਹੇ ਸਨ ਸੁਧਾ।
1: ਨਮਸਕਾਰ ਦੋਸਤੋ, ਤਿਆਰ ਹੋ ਜਾਓ ਇੱਕ ਐਸੀ ਆਵਾਜ਼ ਦੀ ਯਾਤਰਾ ਲਈ ਜੋ 90 ਸਾਲ ਪੁਰਾਣੀ ਹੈ ਪਰ ਅਜੇ ਵੀ ਧੜਕਦੀ ਹੈ।
2: ਆਵਾਜ਼ ਹਮਾਰੀ
1: 1936 ਤੋਂ ਲੈ ਕੇ ਅੱਜ ਤੱਕ ਇੱਕ ਆਵਾਜ਼ ਜੋ ਬਣੀ ਭਰੋਸਾ, ਇੱਕ ਮੰਚ ਜਿਸ ਨੇ ਜੋੜੇ ਦਿਲ, ਇੱਕ ਨਾਮ ਜੋ ਹਰ ਘਰ ਦੀ ਪਹਿਚਾਣ ਬਣਿਆ, ਆਕਾਸ਼ਵਾਣੀ।

ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਿਤੀ 10 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਤੁਸੀਂ ਜਾਣਕਾਰੀ ਸੁਣੋਗੇ ਬੱਚਿਆਂ ਦੇ ਜਿਨਸੀ ਸ਼ੋਸ਼ਣ, ਉਹਨਾਂ ਦੇ ਹੋਰ ਅਧਿਕਾਰ ਅਤੇ ਉਹਨਾਂ ਅਧਿਕਾਰਾਂ ਨਾਲ ਜੁੜੇ ਹੋਏ ਕਾਨੂੰਨਾਂ ਬਾਰੇ। ਇਹ ਜਾਣਕਾਰੀ ਦੇਣਗੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਮੈਡਮ ਰਵਨੀਤ ਕੌਰ ਧਾਲੀਵਾਲ। ਸੋ ਬੱਚਿਆਂ ਦੇ ਨਾਲ ਜੁੜੀ ਹੋਈ ਇਹ ਵਿਸ਼ੇਸ਼ ਜਾਣਕਾਰੀ ਬੱਚੇ ਅਤੇ ਉਹਨਾਂ ਦੇ ਮਾਪੇ ਜ਼ਰੂਰ ਸੁਣਨ। ਮਿਤੀ 10 ਮਈ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਤੁਸੀਂ ਸੁਣ ਸਕੋਗੇ ਸਾਡਾ ਹਫਤਾਵਾਰੀ ਸਿਲਸਿਲਾ ਪੈਗਾਮ।
1: ਇਸ ਐਤਵਾਰ ਨੂੰ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਵੇਰੇ 7 ਵਜੇ
0: ਪ੍ਰੋਗਰਾਮ ਪੇਸ਼ ਕਰਨਗੇ ਮੈਂ ਯਾਨੀ ਕੁਲਵਿੰਦਰ ਔਲਖ
1: ਤੇ ਮੈਂ ਯਾਨੀ ਕਿ ਮਨਦੀਪ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ।
0: ਸੋ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਪੈਗਾਮ।

ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਰੇਡੀਓ ਦੇ 90 ਸਾਲਾਂ ਸੁਨਹਿਰੀ ਦੌਰ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਆਵਾਜ਼ ਦਾ ਜਨਮ।

ਸਾਥ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਹਨਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ, ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।

0: Bengal. 5 MLAs also sworn in as cabinet ministers. TVK Chief C. Joseph Vijay stakes claim to form government in Tamil Nadu with support of Congress, VCK, IUML and left parties, set to take oath as Chief Minister tomorrow. India conducts successful flight trial of advanced variant of Agni missile with MIRV system. Prime Minister Narendra Modi to launch several development projects during his day-long visit to Karnataka and Telangana tomorrow. Enforcement Directorate arrests Punjab Cabinet Minister Sanjeev Arora in alleged money laundering case. And in archery, India, Sahil Jadhav wins bronze medal in men's individual compound event at World Cup Stage 2 in Shanghai. That is all in the news at 9. Good night.
1: ਹੁਣੇ ਤੁਸੀਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 9:15 ਤੇ 20 ਸੈਕਿੰਡ। ਹੁਣ ਤੋਂ ਲੈ ਕੇ ਸਭਾ ਦੀ ਸਮਾਪਤੀ ਯਾਨੀ ਰਾਤ 11 ਵਜੇ ਤੱਕ ਵਿਵਿਧ ਭਾਰਤੀ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ। ਥੋੜੀ ਦੇਰ ਲਈ ਇਹਨਾਂ ਪ੍ਰੋਗਰਾਮਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।
2: ਭੂਲ ਭੁਲੇਆ ਫਿਲਮ ਕਾ ਗੀਤ ਸੁਣੀਏ ਨੀਰਜ ਸ਼੍ਰੀਧਰ ਕੀ ਆਵਾਜ਼ ਮੇਂ, ਸਮੀਰ ਕੇ ਬੋਲ, ਪ੍ਰੀਤਮ ਕਾ ਸੰਗੀਤ।

ਦੇ ਪ੍ਰੋਗਰਾਮ ਸੁਣ ਰਹੇ ਸੀ। ਐਫ ਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 11:30। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।